Satt, jag började jag snära. Satt, jag

Thank you.

Kita pahami, bukti membalik.

Oh, exactly.

ਸਾਸ ਕੂੜਾ ਬਪਾਰ ਕੂੜ ਬੋਲ ਕਰਿਆ ਹਾਰ ਸਰਮ ਧਰਮ ਕਾ ਡੇਰਾ ਦੋਰ ਨਾਨਕ ਕੂੜ ਰਿਆ ਪਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਸੂਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਣ ਮਲੇਸ਼ ਥਾਲੇ ਪੁਜੇ ਪੁਰਾਣ

ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਪੈ

kalbimizde daha tutar.

ਮੈਲ ਜਿਨ ਪੜਨ ਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਜਨ ਨਹੀਂ ਹੋ ਲੱਗਾ ਰੱਬ ਛੇਤੀ ਦੇਖ ਨੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਹੇ ਪ੍ਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਦਰਬਾਰ ਉੱਪਰ ਖਰਚ

ਵੇਖੋ ਇਹਨੇ ਆਓ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸਿੱਧੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ

आहि गुरु जी की फतेह।

बाज सचे

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕੋ

को सबको हंसने हार बलिहारी इस जात को

ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ, ਇਹ ਪਾਵਨ ਵਚਨ ਗੁਰੂ ਰਾਮਦਾਸ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਬਿਹਾਗੜਾ ਰਾਗ ਦੇ ਅੰਦਰ ਸ਼ੰਤ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 538 ਔਰ 39 ਦੇ ਉੱਪਰ ਇਹ ਪਾਵਨ ਬਚਨ ਸੁਭਾਇਮਾਨ ਨੇ। ਇਸ ਪਾਵਨ ਬਚਨਾਂ ਰਾਹੀਂ ਗੁਰੂ ਸਾਹਿਬ ਨੇ ਚਾਰ ਪਦੇ ਜੋ ਸਾਨੂੰ ਬਖਸ਼ੇ, ਜਿਸ ਵਿੱਚੋਂ ਪਹਿਲੇ ਦੋ ਪਦਿਆਂ ਦੀ ਵਿਚਾਰ ਆਪ ਸੰਗਤਾਂ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੀਆਂ ਹੋ। ਰਹਿੰਦੇ ਦੋ ਪਦਿਆਂ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ। ਗੁਰੂ ਪਾਤਸ਼ਾਹ ਜੀ ਨੇ ਅੱਜ ਇਸ ਸ਼ਬਦ ਦੀ ਆਰੰਭਤਾ ਕਰਦਿਆਂ ਤੀਸਰੇ ਪਦੇ ਤੋਂ ਆਪ ਹੁਦਰੇ ਮਨੋ

ਦਾ ਜ਼ਿਕਰ ਕੀਤਾ ਸਭ ਤੋਂ ਪਹਿਲਾਂ ਤੇ ਸਿਆਣਪ ਜਿਹੜੀ ਹੈ ਨਾ ਜੀ, ਇਹ ਸਾਨੂੰ ਬੰਧਨਾਂ ਤੋਂ ਆਜ਼ਾਦ ਕਰਾਉਂਦੀ ਹੈ। ਸੂਝਵਾਨਤਾ, ਪਰ ਜਦੋਂ ਸਿਆਣਪ ਦੀ ਥਾਂ ਬਹੁਤੀ ਸਿਆਣਪ ਵਰਤੀਏ, ਇੱਕ ਹੈ ਸਿਆਣਾ, ਇੱਕ ਹੈ ਬਹੁਤਾ ਸਿਆਣਾ, ਤੰਜ ਰੂਪ ਦੇ ਵਿੱਚ ਨਾ, ਜਿਹੜਾ ਬਹੁਤਾ ਸਿਆਣਾ ਹੁੰਦਾ ਨਾ, ਉਹ ਆਜ਼ਾਦ ਨਹੀਂ ਹੁੰਦਾ, ਉਹ ਹਮੇਸ਼ਾ ਬੰਧਨਾਂ ਵਿੱਚ ਫਸਦਾ ਹੈ ਆਪਣੀ ਬਹੁਤੀ ਸਿਆਣਪ ਦੇ ਨਾਲ। ਜਿਹਨੂੰ ਆਪਾਂ ਆਤਮ ਵਿਸ਼ਵਾਸ ਕਹਿੰਦੇ ਹਾਂ, ਕੌਨਫੀਡੈਂਸ ਕਹਿੰਦੇ ਹਾਂ, ਭਰੋਸਾ ਹੋਣਾ ਚਾਹੀਦਾ ਆਪਣੇ ਆਪ 'ਤੇ। ਪਰ ਕਈ ਵਾਰੀ ਜੀਵ ਕੌਨਫੀਡੈਂਸ ਦੀ ਥਾਵੇਂ ਓਵਰ ਕੌਨਫੀਡੈਂਸ ਧਾਰਨ ਕਰ ਲੈਂਦਾ ਵੀ ਮੈਂ ਹੀ ਹਾਂ ਬਸ। ਅਤੇ ਉਹ ਜਿਹੜਾ ਓਵਰ ਕੌਨਫੀਡੈਂਸ ਹੈ ਨਾ ਜੀ, ਉਹ ਕਦੇ ਸਵਾਰਦਾ ਕੁਛ ਨਹੀਂ, ਉਹ ਹਮੇਸ਼ਾ ਵਿਗਾੜਦਾ ਹੀ ਹੈ, ਸਵਾਰਦਾ ਕੁਛ ਨਹੀਂ। ਇੱਕ ਬਚਨ ਆਪਾਂ ਸਾਂਝਾ ਕਰ ਲਈਏ, ਹੋਏ ਇਆਣਾ ਕਰੇ ਕੰਮ, ਆਣ ਨਾ ਸਕੈ ਰਾਸ, ਜੇ ਇੱਕ ਅੱਧ ਚੰਗੀ ਕਰੇ। ਹੁਣ ਇੱਥੇ ਪਤਾ ਕੀ ਹੁੰਦਾ, ਫਿਰ ਇੱਥੇ ਓਵਰ ਕੌਨਫੀਡੈਂਸ ਆ ਜਾਂਦਾ, ਦੇਖਿਆ ਮੈਂ ਕਰ ਲਿਆ ਨਾ। ਜੇ ਇੱਕ ਅੱਧ ਚੰਗੀ ਕਰੇ ਦੂਜੀ ਵੀ ਵੇਰਾ, ਸੋ ਫਿਰ ਵਾਰੇ ਆ ਵੀ ਵਿਗਾੜ ਲੈਂਦਾ ਵੀ ਮੈਂ ਆਖਿਆ ਸੀ ਮੈਂ ਕਰ ਸਕਦਾ, ਉਹ ਇੱਕ ਅੱਧਾ ਸਵਰ ਗਿਆ, ਅਤੇ ਜਦੋਂ ਇੱਕ ਦਾ ਕਾਰਜ ਸਵਰਿਆ ਦੂਜੀ ਵਾਰੀ ਫੇਰ ਕਹਿੰਦਾ ਵੀ ਮੇਰੇ ਕੋਲ ਅਨੁਭਵ ਹੈ ਮੈਂ ਕਰ ਸਕਦਾ, ਉਹ ਪਹਿਲਾਂ ਕੀਤਾ ਵੀ ਗਵਾ ਲੈਂਦਾ। ਇੱਕ ਅੱਧ ਚੰਗੀ ਕਿਉਂ? ਕਿਉਂਕਿ ਇਆਣਾ ਸੀ, ਪਰ ਇਆਣਾ ਹੋਣ ਦੇ ਨਾਲ ਨਾਲ ਆਪਣੇ ਆਪ ਉੱਤੇ ਭਰੋਸਾ ਹੱਦੋਂ ਵੱਧ ਕੇ ਹੀ ਸੀ ਵੀ ਬਸ ਮੈਂ ਹੀ ਕਰ ਸਕਦਾ, ਬਸ ਉਹ ਲੈ ਡੁੱਬਿਆ। ਗੁਰੂ ਸਾਹਿਬ ਕਹਿੰਦੇ ਇਹੀ ਦਸ਼ਾ ਇੱਕ ਉਸ ਮਨੁੱਖ ਦੀ ਹੈ ਜਿਹੜਾ ਆਪਣੇ ਮਨ ਪਿੱਛੇ ਲੱਗ ਜਾਂਦਾ ਹੈ, ਮਨ ਮੁੱਖ। ਹਉ ਮੈਂ ਵਿਛੋੜੇ ਮੇਰੀ ਜਿੰਦੂੜੀਏ, ਹੁਣ ਲੱਗਿਆ ਕਿੱਥੇ ਹੈ? ਇੱਕ ਤੇ ਹੈ ਆਪ ਹੋਦਰਾ ਮਨਮੁੱਖ, ਸੁਣਦਾ ਥੋੜ੍ਹੀ ਹੈ ਕਿਸੇ ਦੀ। ਸਤਿਗੁਰੂ ਜੀ ਨੇ ਮਨਮੁੱਖ ਦੀ ਦਸ਼ਾ, ਮਨਮੁੱਖ ਦੀ ਜਦੋਂ ਤੁਲਨਾ ਕੀਤੀ, ਪਤਾ ਕੀ ਕਹਿੰਦੇ ਗੁਰੂ ਸਾਹਿਬ? ਮਾਤਾ ਭੈਂਸਾ ਅਮੋਹਾ ਜਾਏ, ਇਹਦੀ ਦਸ਼ਾ ਕਹਿੰਦੇ ਮਸਤੇ ਹੋਏ ਭੈਂਸੇ ਵਰਗੀ ਹੈ, ਜਿਹੜਾ ਅਮੋੜ ਹੈ ਆਪ ਹੁਦਰਾ, ਮਨ ਪਿੱਛੇ ਲੱਗ ਕੇ ਤੁਰਨ ਵਾਲਾ, ਕਰਦਾ ਕੀ ਹੈ? ਕੁੱਦ ਕੁੱਦ ਚਰੈ, ਕੁੱਦ ਕੁੱਦ ਚਰੈ, ਚਰ ਵੀ ਰਿਹਾ ਕੁੱਦ ਵੀ ਰਿਹਾ, ਚਰਦਾ ਘੱਟ ਹੈ ਕੁੱਦ ਦਾ ਵੱਧ ਹੈ, ਉਹ ਮਸਤਿਆਂ ਹੋਇਆ ਰਸਾਤਲ ਪਾਏ, ਹੁਣ ਖਾਂਦਾ ਥੋੜ੍ਹਾ ਗਵਾਉਂਦਾ ਗਵਾਉਂਦਾ ਵਾਲਾ ਹੈ, ਅਤੇ ਹੈ ਅਮੋੜ। ਕੋਈ ਮੋੜਨ ਦਾ ਜਿੰਨਾ ਮਰਜ਼ੀ ਯਤਨ, ਕਿਹਨੂੰ? ਜਿਹੜਾ ਆਪ ਹੁਦਰਾ ਹੋਊਗਾ, ਮੈਂ ਨਹੀਂ ਸੁਣਦਾ ਕਿਸੇ ਦੀ, ਮੈਂ ਤਾਂ ਆਪਣੀ ਕਰੂੰ ਆਪ ਹੁਦਰਾ। ਸਤਿਗੁਰੂ ਕਹਿੰਦੇ ਇੱਕ ਤਾਂ ਹੈ ਆਪ ਹੁਦਰਾ ਮਨਮੁੱਖ, ਇੱਕ ਹਉਮੈ ਬੜੀ ਭਰੀ ਪਈ ਹੈ, ਦੋ ਚੀਜ਼ਾਂ ਹੋ ਗਈਆਂ, ਆਪ ਹੁਦਰਾ ਵੀ ਹੈ ਹੰਕਾਰ ਨਾਲ ਭਰਿਆ ਪਿਆ, ਫਿਰ ਸਾਹਿਬ ਕਹਿੰਦੇ ਹੁਣ ਵਿਛੜੇ, ਵਿਛੜਿਆ ਵੀ ਹੋਇਆ ਮੇਰੀ ਜਿੰਦੜੀਏ, ਹੇ ਮੇਰੀਏ ਜਿੰਦੇ, ਮਨ ਪਿੱਛੇ ਲੱਗ ਕੇ ਤੁਰਨਾ, ਹੰਕਾਰ ਵਿੱਚ ਗਵਾਚ ਜਾਣਾ, ਉਸ ਅਕਾਲ ਤੋਂ ਵਿਛੜ ਜਾਣਾ, ਬਿਖ ਵਾਧੇ ਹਉਮੈ ਜਾਲੇ ਰਾਮ। ਇਹਦੇ ਨਾਲ ਕੀ ਹੁੰਦਾ? ਕਹਿੰਦੇ ਹਉਮੈ ਦੇ ਜਾਲ ਵਿੱਚ ਜੀਵ ਜਕੜਿਆ ਜਾਂਦਾ, ਬੰਨਿਆ ਰਹਿ ਜਾਂਦਾ। ਜਿਵੇਂ

ਤੇਰੀ ਮਦਦ ਦੀ ਮੈਨੂੰ ਕੀ ਲੋੜ ਹੈ, ਵੀ ਮੈਨੂੰ ਤੇਰੇ, ਮੈਂ ਤੇ ਆਪੇ, ਮੇਰੀ ਪਹੁੰਚ ਬੜੀ ਦੂਰ ਤੱਕ ਹੈ, ਮੈਨੂੰ ਤੇ ਹੁਣ ਛੱਡਣਗੇ, ਹੱਥ ਜੋੜ ਕੇ ਛੱਡਣਗੇ। ਉਹ ਕਹਿੰਦੇ ਠੀਕ ਹੈ ਭਾਈ, ਤੈਨੂੰ ਨਹੀਂ ਲੋੜ। ਉਹ ਚਲੇ ਗਿਆ। ਉਹ ਕਵੇ ਮੈਨੂੰ ਛੱਡ ਦੇ, ਉਹ ਕਹਿੰਦੇ ਅਸੀਂ ਤੈਨੂੰ ਜਾਣਦੇ ਕੋਈ ਨਹੀਂ। ਉਹ ਫੇਰ ਆਖੇ, ਤਰਲੇ ਕਰੇ ਵੀ ਮੈਨੂੰ ਛੱਡ ਦਿਓ, ਮੇਰੀ ਗਲਤੀ ਕੋਈ ਨਹੀਂ। ਉਹ ਕਹਿੰਦੇ ਤੈਨੂੰ ਅਸੀਂ ਗਲਤੀ ਕਰਦੇ ਵੇਖਿਆ। ਮੰਨ ਲਓ ਚੋਰ, ਕਿਸੇ ਨੇ ਚੋਰ ਨੂੰ ਚੋਰੀ ਕਰਦੇ ਫੜ ਲਿਆ, ਹੁਣ ਸਮਾਜ ਵਿੱਚ ਉਹਦਾ ਅਸਲ ਰਸੂਖ ਬੜਾ ਸੀ ਵੀ ਮੈਂ ਬੜਾ ਵੱਡਾ ਹਾਂ, ਕੋਈ ਮੰਨਦਾ ਹੀ ਨਹੀਂ ਸੀ ਵੀ ਇਹ ਚੋਰੀ ਕਰ ਸਕਦਾ। ਜਦੋਂ ਕਰਦੇ ਫੜ ਲਿਆ, ਅਗਲਿਆਂ ਮੰਨ ਲਿਆ। ਹੁਣ ਉਹ ਆਪਣੀ ਸਹਾਇਤਾ ਕਰਨੀ ਚਾਹੁੰਦਾ ਹੈ ਆਪਣੇ ਅਸਲ ਰਸੂਖ ਉੱਤੇ ਵੀ ਮੈਨੂੰ ਕਿੰਨੇ ਹੱਥ ਲਾ ਲੈਣਾ। ਇੱਕ ਸਿਆਣੇ ਅਖਾਣ ਵਰਤਦੇ ਹੁੰਦੇ ਵੀ 100 ਦਿਨ ਚੋਰ ਦਾ ਅਤੇ 1 ਦਿਨ ਸਾਧ ਦਾ। ਉਹ ਬਸ ਉਹੀ ਹਾਲ ਸੀ, ਉਹ ਫੜ ਲਿਆ। ਹੁਣ ਉਹਨੂੰ ਜਾਣਦਾ ਕੌਣ ਹੈ? ਉਹ ਕਹਿੰਦਾ ਮੇਰਾ ਅਸਲ ਰਸੂਖ ਬੜਾ ਵੀ ਮੈਨੂੰ ਤਾਂ ਬੜੀ ਦੂਰ ਤੱਕ ਪਛਾਣ ਦੇ ਬਣ ਲਿਆ। ਉਹ ਹੁਣ ਜਿਹੜਾ ਤੇ ਉਹਨੂੰ ਜਾਣਦਾ ਸੀ ਉਹਦੇ ਕੋਲ ਆਇਆ, ਕਹਿੰਦਾ ਭਾਈ ਵੇਖ, ਮੈਂ ਤੇਰੀ ਸਿਫਾਰਿਸ਼ ਕਰਾਂ, ਮੈਂ ਆਜ਼ਾਦ ਕਰਵਾ ਦਿੰਦਾ, ਮੈਂ ਤੇਰੀ ਖਲਾਸੀ ਕਰ। ਉਹ ਕਹਿੰਦਾ ਮੈਂ ਤੇਰੀ ਸਿਫਾਰਿਸ਼ ਲਊਂ ਹੁਣ? ਮੈਨੂੰ ਨਹੀਂ ਲੋੜ, ਮੈਨੂੰ ਤਾਂ ਬੜੀ ਦੂਰ ਤੱਕ ਜਾਣ ਦੇ। ਉਹ ਕਹਿੰਦਾ ਭਾਈ ਠੀਕ ਹੈ। ਉਹ ਮੁੜ ਗਿਆ, ਅਗਲਿਆਂ ਬੰਨਿਆ ਵੀ ਹੋਇਆ, ਜਦੋਂ ਵੇਖਿਆ ਵੀ ਇਹਦੇ 'ਤੇ ਮਗਰ ਕੋਈ ਵੀ ਨਹੀਂ ਆਇਆ, ਅਗਲਿਆਂ ਸੇਵਾ ਵੀ ਕਰ ਲਈ। ਇਹ ਕਵੇ ਵੀ ਮੈਨੂੰ ਛੱਡ ਦਿਓ, ਬਸ ਇਹ ਹੰਕਾਰ ਵਿੱਚ ਹੀ ਬੰਨਿਆ ਰਹਿ ਗਿਆ ਵੀ ਮੈਨੂੰ ਕਿੰਨੇ ਕੁਛ ਕਹਿ ਜਾਣਾ। ਸਤਿਗੁਰੂ ਕਹਿੰਦੇ ਜਿਹੜਾ ਮਨ ਪਿੱਛੇ ਲੱਗ ਕੇ ਚੱਲਣ ਵਾਲਾ ਨਾ, ਉਹ ਆਪਣੇ ਹੰਕਾਰ 'ਚ ਹੀ ਮਾਰਿਆ ਜਾਂਦਾ, ਆਪਣੀ ਹਉਮੈ 'ਚ ਹੀ ਮਾਰਿਆ ਜਾਂਦਾ। ਇਸੇ ਕਰਕੇ ਤੇ ਬਾਪੂ ਜੀ ਨੇ ਕਿਹਾ ਨਾ, ਹਉਮੈ ਇਹ ਜ਼ਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹ ਬੰਦਨਾ ਫਿਰ ਜੋਨੀ ਪਾਹੇ। ਆਪਣੇ ਹੰਕਾਰ ਵਿੱਚ ਹੀ ਜੂਨਾਂ 'ਚ ਫਸਦਾ ਰਿਹਾ ਨਾ, ਵੀ ਮੈਂ ਹੀ ਹਾਂ ਬਸ। ਫਿਰ ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਹੁਣ ਉਹ ਤੇ ਕਿਰਪਾ ਕਰ ਰਹੇ ਹੈ ਮਾਲਕ ਤੇ, ਕਹਿੰਦੇ ਕਿਰਪਾ ਕਰੇ ਜੇ ਆਪਣੀ, ਗੁਰ ਕਾ ਸ਼ਬਦ ਕਮਾਹੇ। ਹੁਣ ਇਹ ਆਖੀ ਜਾਵੇ ਮੈਨੂੰ ਲੋੜ ਹੀ ਨਹੀਂ, ਮੈਂ ਤੁਹਾਡੀ ਕਿਰਪਾ ਕਿਉਂ ਕਰ ਮੰਗਾਂ ਭਾਈ, ਮੇਰਾ ਤੇ ਅਸਲ ਰਸੂਖ ਬੜਾ ਹੈ। ਮਾਲਕ ਕਹਿੰਦੇ ਵੀ ਦਸ਼ਾ ਬੜੀ, ਹਾਲਤ ਇਹਦੀ ਬੜੀ ਮਾੜੀ। ਹੁਣ ਸਤਿਗੁਰੂ ਜੀ ਕਹਿ ਰਹੇ, ਕਹਿੰਦੇ ਮਨਮੁਖ ਹਉਮੈ ਵਿਛੋੜੇ ਮੇਰੀ ਜਿੰਦੜੀਏ, ਬਿਖ ਬਾਧੇ ਬੰਨਿਆ ਗਿਆ, ਹਉਮੈ ਜਾਲੇ ਰਾਮ, ਹਉਮੈ ਦੇ ਜਾਲ ਦੇ ਵਿੱਚ ਫਸਿਆ ਹੋਇਆ। ਫਿਰ ਨਾਲ ਸਤਿਗੁਰੂ ਨੇ ਇੱਕ ਅਲੰਕਾਰ ਵਰਤਿਆ, ਫਸਿਆ ਪਤਾ ਕਿੱਦਾਂ? ਮਹਲ ਕਹਿੰਦੇ ਸਿਆਣਾ ਬਹੁਤਾ ਬਣਦਾ ਸੀ, ਜਿਉਂ ਪੰਖੀ ਕਪੋਤ। ਕਪੋਤ ਸ਼ਬਦ ਜੀ ਵਰਤਿਆ ਜਾਂਦਾ ਇੱਕ ਪੰਛੀ ਦੇ ਵਾਸਤੇ। ਅੱਖਰੀ ਅਰਥ ਕਰੀਏ ਤੇ ਕਪੋਤ ਦਾ ਅਰਥ ਬਣ ਜਾਂਦਾ ਹਵਾ ਦਾ ਜਹਾਜ਼। ਹਵਾ ਦਾ ਜਹਾਜ਼ ਸ਼ਬਦ ਵਰਤਿਆ ਜਾਂਦਾ ਹੈ ਪੰਛੀ ਵਾਸਤੇ, ਹਵਾ ਵਿੱਚ ਉੱਡਣ ਵਾਲਾ ਹਵਾ ਦਾ ਜਹਾਜ਼। ਕਹਿੰਦੇ ਜਿਉਂ ਪੰਖੀ ਕਪੋਤ ਆਪ ਬਣਾਇਆ, ਉਹ ਫਸ ਗਿਆ। ਕਹਿੰਦੇ ਕਾਹਦੇ ਵਿੱਚ? ਆਪਣੀ ਲਾਲਚ 'ਚ। ਜਿਉਂ ਪੰਖੀ ਕਪੋਤ ਆਪ ਬਣਾਇਆ, ਮੇਰੀ ਜਿੰਦੜੀਏ, ਹੇ ਮੇਰੀਏ ਜਿੰਦੇ। ਜਿਵੇਂ ਪੰਛੀ ਸ਼ਬਦ ਨਾਲ ਵਰਤਿਆ, ਕਬੂਤਰ ਕਾਹਦੇ 'ਚ ਫਸ ਗਿਆ? ਆਪਣੇ ਆਪ 'ਚ, ਚੋਗੇ ਦੇ ਲਾਲਚ 'ਚ ਫਸ ਗਿਆ। ਹੁਣ ਕਹਿੰਦੇ ਚੋਗੇ ਦੇ ਲਾਲਚ 'ਚ ਫਸਿਆ, ਆਪਣੇ ਆਪ ਨੂੰ ਬਣਾ ਲਿਆ। ਸਿਆਣਾ ਵੀ ਬੜਾ ਬਣਦਾ ਸੀ, ਸ਼ਿਕਾਰੀ ਆਏਗਾ ਦਾਣਾ ਪਾਏਗਾ, ਦਾਣਾ ਖਾਣਾ ਨਹੀਂ। ਸਿਆਣਾ ਵੀ ਬੜਾ ਫਸ ਵੀ ਗਿਆ, ਲਾਲਚ ਨਹੀਂ ਨਾ ਛੱਡਿਆ। ਜੇ ਲਾਲਚ ਛੱਡ ਜਾਂਦਾ ਫਿਰ ਤੇ ਬਚ ਜਾਂਦਾ, ਫਿਰ ਬਚ ਜਾਂਦਾ, ਪਰ ਲਾਲਚ ਛੱਡਿਆ ਨਹੀਂ ਤੇ ਬੰਨਿਆ ਗਿਆ। ਹੰਕਾਰ ਸੀ ਨਾ ਨਾਲ, ਹਉਮੈ ਸੀ। ਸਤਿਗੁਰੂ ਕਹਿੰਦੇ ਇਹਦੀ ਦਸ਼ਾ ਉਸੇ ਪੰਛੀ ਵਰਗੀ ਹੈ, ਹੈ ਤੇ ਆਪ ਹੁਦਰਾ, ਸਿਆਣਪ ਬੜੀ ਲਈ ਫਿਰਦਾ। ਸਿਆਣ ਹੁਣ ਸਿਆਣਪ ਹੀ ਸੀ ਨਾ ਜੀ, ਕਿਸੇ ਨੇ ਪੁੱਛ ਨਾ
ਬੜੇ ਤੰਗ ਹੋ ਗਏ ਵੀ ਸਾਨੂੰ ਤੇ ਰੋਜ਼ ਹੀ ਬੰਨ ਕੇ ਲੈ ਜਾਂਦੇ।

ਤਾਂ ਸਾਡੇ ਸਾਥੀ ਤੇ ਸ਼ਿਕਾਰੀ ਬੜੇ ਲੈ ਗਿਆ ਬੰਨ ਕੇ। ਕਹਿੰਦੇ ਆਪਾਂ ਕਿਸੇ ਸਿਆਣੇ ਕੋਲ ਚੱਲਦੇ ਹਾਂ, ਉਹ ਕਿਸੇ ਸਿਆਣੇ ਕੋਲ ਸੂਝਵਾਨ ਕੋਲ ਗਏ, ਉਹਨੇ ਮੱਤ ਦੇਤੀ ਵੀ ਤੁਸੀਂ ਇੱਦਾਂ ਕਰੋ। ਤੁਹਾਨੂੰ ਪਤਾ ਜਦੋਂ ਬੰਨੇ ਜਾਂਦੇ ਨੇ ਤੁਹਾਡੇ ਸਾਥੀ ਵੀ ਤੁਸੀਂ ਜਦੋਂ ਅੱਜ ਜਾਓਗੇ ਤੇ ਅੱਜ ਤੁਸੀਂ ਭਾਈ ਉਸ ਥਾਂ ਤੋਂ ਚੁੱਪ ਚਪੀਤੇ ਲੰਘ ਜਾਣਾ, ਅੱਜ ਤੁਸੀਂ ਦਾਣੇ ਨੂੰ ਵੇਖ ਕੇ ਲਾਲਚ ਵਿੱਚ ਨਹੀਂ ਆਉਣਾ, ਸਿਆਣਪ ਤੇ ਬੜੀ ਸੀ ਕੋਲੇ। ਤੇ ਇਹ ਗੱਲ ਚੇਤੇ ਰੱਖਣੀ ਹੈ ਤੁਸੀਂ ਵੀ ਕੋਈ ਆ ਕੇ ਜਿੰਨਾ ਮਰਜ਼ੀ ਚੋਗਾ ਖਲਾਰੀ ਜਾਏ ਤੁਸੀਂ ਥੱਲੇ ਨਹੀਂ ਬਹਿਣਾ, ਤੁਸੀਂ ਆਕਾਸ਼ 'ਚ ਉੱਡ ਕੇ ਗਾਂਹ ਲੰਘ ਜਾਣਾ। ਉਹ ਕਹਿੰਦੇ ਠੀਕ ਹੈ, ਹੁਣ ਸਿਆਣਪ ਤੇ ਬੜੀ ਲੈ ਲਈ। ਪਰ ਫਿਰ ਉਹਦੇ ਸਿਆਣਪ ਇਹਦੀ ਕੋਈ ਮੰਨਣੀ ਹੈ, ਅਸੀਂ ਤੇ ਆਪਣੀ ਮਰਜ਼ੀ ਕਰਾਂਗੇ, ਸਾਨੂੰ ਕਿੰਨੇ ਬੰਨ ਲੈਣਾ, ਸਾਡੇ ਕੋਲ ਤੇ ਸਿਆਣਪ ਬੜੀ, ਸ਼ਿਕਾਰੀ ਆਏਗਾ ਦਾਣਾ ਪਾਏਗਾ, ਆਪਾਂ ਦਾਣਾ ਨਹੀਂ ਖਾਣਾ, ਇਹ ਸਾਡੀ ਸਿਆਣਪ ਹੈ। ਹੁਣ ਸਿਆਣਪ ਉਹਨੇ ਇਹ ਥੋੜ੍ਹੀ ਕਿਹਾ ਸੀ ਵੀ ਤੁਸੀਂ ਥੱਲੇ ਬਹਿ ਜਿਓ ਦਾਣਾ ਭਾਵੇਂ ਨਾ ਖਾਇਓ, ਉਹਨੇ ਇਹ ਥੋੜ੍ਹੀ ਕਿਹਾ, ਉਹਨੇ ਇਹ ਕਿਹਾ ਸੀ ਵੀ ਤੁਸੀਂ ਹੇਠਾਂ ਨਹੀਂ ਜਾਣਾ, ਜੇ ਹੇਠਾਂ ਬਹਿ ਗਏ ਦਾਣਾ ਚੁਗੋ ਭਾਵੇਂ ਨਾ ਚੁਗੋ, ਬੰਨੇ ਤੇ ਜਾਣਾ ਹੀ ਹੈ, ਫਸ ਤੇ ਜਾਣਾ ਹੀ ਹੈ। ਹੁਣ ਉਹ ਸਿਆਣਪ ਕਹਿੰਦੇ ਲੈ ਸ਼ਿਕਾਰੀ ਨੇ ਆਉਣਾ ਹੈ, ਦਾਣਾ ਪਾਉਣਾ ਹੈ, ਆਪਾਂ ਦਾਣਾ ਹੀ ਨਹੀਂ ਖਾਣਾ, ਜ਼ਮੀਨ 'ਤੇ ਤਾਂ ਬਹਿ ਸਕਦੇ ਹਾਂ। ਉਹ ਕਹਿੰਦੇ ਬਹਿ ਜਾਓ, ਫਿਰ ਉਹ ਬਹਿ ਗਏ, ਆਪ ਹੁਦਰਾਪਨ ਨਹੀਂ ਨਾ ਛੱਡਿਆ। ਹੁਣ ਗੁਰੂ ਆਖੀ ਜਾਂਦੇ ਨੇ ਵੀ ਭਾਈ ਗ੍ਰਿਸਥ ਪ੍ਰਧਾਨ ਹੈ, ਗ੍ਰਿਸਥ ਜੀਵਨ ਪ੍ਰਧਾਨ ਹੈ। ਗੁਰੂ ਨੇ ਆਖਿਆ, ਮਾਲਕ ਨੇ ਨਾਲ ਇਹ ਵੀ ਕਿਹਾ, ਜਿਉਂ ਜਲ ਮੈਂ ਕਮਲ ਨਿਰਾਲਵ ਮੁਰਗਾਈ ਨੈ ਸਾਣੇ, ਭਾਈ ਤੂੰ ਇੱਦਾਂ ਰਹਿਣਾ ਜਿਵੇਂ ਜਲ ਦੇ ਵਿੱਚ ਕਮਲ ਰਹਿੰਦਾ, ਜਲ ਦੇ ਵਿੱਚ ਮੁਰਗਾਬੀ ਰਹਿੰਦੀ ਹੈ। ਕਹਿੰਦੇ ਗੱਲ ਹੀ ਕੋਈ ਨਹੀਂ ਜੀ, ਅਸੀਂ ਤੇ ਇੱਦਾਂ ਹੀ ਰਵਾਂਗੇ। ਹੁਣ ਸਿਆਣਪ ਤੇ ਇਹ ਹੀ ਸੀ ਵੀ ਗੁਰੂ ਦੀ ਦਿੱਤੀ ਮੱਤ ਪੱਲੇ ਨਾਲ ਬੰਨ ਲੈਂਦਾ, ਪਰ ਇਹਨੇ ਮੱਤ ਪੱਲੇ ਨਾਲ ਬੰਨ ਲਈ। ਕਹਿੰਦੇ ਜੀ ਗ੍ਰਿਸਥ ਜੀਵਨ 'ਚ ਤੇ ਰਹਿਣਾ, ਪਰ ਗ੍ਰਿਸਥ ਜੀਵਨ 'ਚ ਰਹਿ ਕੇ ਗੁਰੂ ਸਾਹਿਬ ਕਹਿੰਦੇ ਇੱਦਾਂ ਰਹਿਣਾ ਜਿਵੇਂ ਪਾਣੀ 'ਚ ਕਮਲ ਰਹਿੰਦਾ, ਅਤੇ ਆਪਾਂ ਸਿਆਣੇ ਬਹੁਤੇ ਹੋ ਜਾਂਦੇ ਫਿਰ ਜੀ। ਗੁਰੂ ਸਾਹਿਬ ਹੀ ਕਹਿੰਦੇ ਨੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਓ, ਪਰਿਵਾਰਕ ਜ਼ਿੰਮੇਵਾਰੀਆਂ ਨਿਭਾਓ। ਅਤੇ ਜੇ ਹੁਣ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਈਏ ਜੀ, ਫਿਰ ਰੱਬ ਕਿੱਥੋਂ ਚੇਤਾ ਕਰੀਏ, ਫਿਰ ਅਸੀਂ ਸਿਆਣੇ ਬਹੁਤੇ ਬਣ ਜਾਂਦੇ। ਸਤਿਗੁਰੂ ਨੇ ਇਹ ਥੋੜ੍ਹੀ ਕਿਹਾ ਸੀ ਵੀ ਤੂੰ ਜ਼ਿੰਮੇਵਾਰੀਆਂ ਨਿਭਾ ਅਤੇ ਰੱਬ ਨੂੰ ਚੇਤੇ ਹੀ ਨਾ ਕਰੀ। ਮਾਲਕ ਨੇ ਤਾਂ ਇਹ ਕਿਹਾ ਜ਼ਿੰਮੇਵਾਰੀਆਂ ਨਿਭਾ, ਆਪਣੇ ਅੰਦਰ ਨੂੰ ਨਿਰਾਲਮ ਰੱਖ ਕੇ ਨਿਭਾ, ਨਿਰਲੇਪ ਰੱਖ ਕੇ ਨਿਭਾ, ਅਸੀਂ ਗਲਤਾਂ ਨਹੀਂ ਉੱਥੇ ਹੋ ਗਏ, ਸਿਆਣੇ ਬਹੁਤੇ ਬਣ ਗਏ। ਮਨਮੁੱਖ, ਹੁਣ ਜਿਹੜਾ ਮਨਮੁੱਖ ਸੀ ਸਾਹਿਬ ਕਹਿੰਦੇ ਉਹ ਸਿਆਣਾ ਬਹੁਤਾ ਬਣਦਾ ਸੀ, ਹੁਣ ਬਹੁਤੇ ਸਿਆਣੇ ਨਾਲ ਬਣੀ ਕੀ? ਸਤਿਗੁਰੂ ਕਹਿੰਦੇ ਜਿਵੇਂ ਆਕਾਸ਼ 'ਚ ਉੱਡਣ ਵਾਲਾ ਪੰਛੀ ਹਵਾ ਦਾ ਜਹਾਜ਼, ਉਹਨੇ ਸਿਆਣਪ ਧਾਰਨ ਕਰ ਲਈ। ਕਹਿੰਦੇ ਪਰ ਆਪਣੇ ਲਾਲਚ ਤੋਂ ਉਹ ਬਚ ਨਹੀਂ ਸਕਿਆ, ਉਹਦੇ ਲਾਲਚ ਨੇ ਉਹਨੂੰ ਬਣਾ ਲਿਆ। ਇਹਨੂੰ ਹੋਰ ਸਿਖਾਲਾ ਕਰ ਲਈਏ ਮਨਮੁੱਖ ਵਾਸਤੇ। ਸਤਿਗੁਰੂ ਕਹਿੰਦੇ ਭਾਈ ਜ਼ਿੰਮੇਵਾਰੀਆਂ ਨਿਭਾਉਣੀਆਂ, ਪਰਿਵਾਰ ਦੀ ਪਰਵਰਿਸ਼ ਕਰਨੀ ਹੈ, ਜਿੰਨਾ ਕੁ ਤੇਰੇ ਤੋਂ ਹੋ ਸਕੇ ਤੂੰ ਆਪਣੇ ਟੱਬਰ ਦਾ ਖਿਆਲ ਰੱਖਣਾ। ਇਹ ਕਹਿੰਦੇ ਜੀ ਠੀਕ ਹੈ। ਹੁਣ ਗੁਰੂ ਸਾਹਿਬ ਨੇ ਇਹ ਥੋੜ੍ਹੀ ਕਿਹਾ ਸੀ ਲੁੱਟ ਕੇ ਲਿਆਉਣ ਲੱਗ ਜਾ ਲੋਕਾਂ ਨੂੰ, ਚੋਰੀ ਕਰਨ ਲੱਗ ਜਾ, ਠੱਗੀ ਮਾਰਨ ਲੱਗ ਜਾ, ਪਰਾਏ ਹੱਕ ਮਾਰਨ ਲੱਗ ਜਾ, ਇਹ ਗੁਰੂ ਸਾਹਿਬ ਨੇ ਥੋੜ੍ਹੀ ਕਿਹਾ? ਹੁਣ ਜੇ ਇਸ ਨੂੰ ਪੁੱਛੀਏ, ਉਹ ਕਹਿੰਦਾ ਜੀ ਗੁਰੂ ਸਾਹਿਬ ਨੇ ਕਿਹਾ ਹੁਣ ਜ਼ਿੰਮੇਵਾਰੀਆਂ ਤੇ ਧਨ ਨਾਲ ਹੀ ਨਿਭਣੀਆਂ ਨਾ, ਧਨ ਵਾਲੀਆਂ, ਧਨ ਵਾਲੀਆਂ ਜ਼ਿੰਮੇਵਾਰੀਆਂ ਧਨ ਨਾਲ ਨਿਭਣੀਆਂ ਨੇ। ਪਰ ਗੁਰੂ ਨੇ ਕਿਸੇ ਥਾਵੇਂ ਇਹ ਨਹੀਂ ਆਖਿਆ ਕਿ ਸੱਜਣਾ ਲਾਲ

ਧੰਨ ਦੇਣ ਦੀ ਵਾਰੀ ਆਵੇ ਤੇ ਆਖੇ ਵੀ ਤੂੰ ਤੇ ਕੰਮ ਹੀ ਕੋਈ ਨਹੀਂ ਕੀਤਾ। ਕਿੱਥੇ ਆਖਿਆ? ਗੁਰੂ ਸਾਹਿਬ ਨੇ ਬਹੁ ਪਰਪੰਚ ਕਰ ਪਰ ਧੰਨ ਲਿਆ, ਸੁੱਤ ਮੇਰੇ ਨਕੀਜੈ, ਪਰ ਸਾਡੀ ਬਹੁਤੀ ਸਿਆਣਪ ਲਾਲਚ ਵਸ ਹੋਇਆ ਪੰਛੀ ਫੇਰ ਬੰਨਿਆ ਗਿਆ। ਲਾਲਚ ਹੀ ਹੈ ਨਾ ਜੀ। ਫਿਰ ਗੁਰੂ ਸਾਹਿਬ ਆਖਰੇ ਕਹਿੰਦੇ, ਜਿਉਂ ਪੰਖੀ ਕੁਪੋਤ ਆਪ ਬਣਾਇਆ ਮੇਰੀ ਜਿੰਦੜੀਏ, ਤਿਉਂ ਮਨ ਮੁੱਖ, ਮਲ ਕਹਿੰਦੇ ਉਸੇ ਤਰ੍ਹਾਂ ਮਨ ਮੁੱਖ ਜਿਹੜਾ ਨਾ ਸਭ ਵਸ ਕਾਲੇ ਰਾਵੇਂ, ਕਾਲ ਦੇ ਵਸ ਪਿਆ ਹੋਇਆ, ਬਸ ਲਾਲਚ ਨਹੀਂ ਨਾ ਛੱਡਦਾ, ਆਪ ਹੁਦਰਾਪਨ ਨਹੀਂ ਛੱਡਦਾ, ਆਪਣੇ ਸੁਭਾਅ ਨੂੰ ਨਹੀਂ ਛੱਡਦਾ, ਤੇ ਜਿੰਨਾ ਚਿਰ ਉਹ ਨਹੀਂ ਛੱਡਿਆ ਜਾਂਦਾ ਉਹਨਾਂ ਚਿਰ ਆਜ਼ਾਦੀ ਕਿੱਥੇ, ਖਲਾਸੀ ਕਿੱਥੇ ਜੀ ਉਹਨਾਂ ਚਿਰ। ਆਪਣੇ ਮਨ ਦੀ ਮੱਤ ਤੇ ਤਿਆਗਣੀ ਪਏਗੀ ਤੇ ਗੁਰੂ ਦੀ ਮੱਤ ਨੂੰ ਧਾਰਨ ਕਰਨਾ ਪਏਗਾ। ਅਸੀਂ ਪਹਿਰਾਵਾ ਗੁਰੂ ਦਾ ਧਾਰਨ ਕੀਤਾ, ਮੱਤ ਮਨ ਦੀ ਧਾਰਨ ਕੀਤੀ, ਅਸੀਂ ਦੋਵੇਂ ਪਾਸੇ ਚੱਲਦੇ ਵੀ ਸਾਡੇ ਤੋਂ ਗੁਰੂ ਵੀ ਨਾਰਾਜ਼ ਨਾ ਹੋਵੇ। ਜੇ ਗੁਰੂ ਨੂੰ ਪੁੱਛੇਗਾ ਤੇ ਆਪਾਂ ਕਹਾਂਗੇ ਵੇਖੋ ਜੀ ਅਸੀਂ ਤੇ ਗੁਰੂ ਵਾਲੇ, ਤੇ ਜੇ ਨਾਰਾਜ਼ ਹੋਏਗੀ ਤੇ ਤੁਹਾਡੀ ਮਨ ਦੇ ਵੇਖ ਲਓ ਤੁਹਾਡੇ ਤੋਂ ਬਾਹਰੇ ਕਦੋਂ ਆਏ। ਹੁਣ ਗੁਰੂ ਨੂੰ ਵੀ ਆਖੀ ਜਾਂਦੇ ਹਾਂ ਵੀ ਅਸੀਂ ਤੇਰੇ ਅਨੁਸਾਰੀ ਹਾਂ ਕਿਉਂਕਿ ਪਹਿਰਾਵਾ ਤੇਰਾ ਪਾਇਆ। ਦੁਨੀਆ ਨੂੰ ਆਖੀ ਜਾਂਦੇ ਹਾਂ ਵੀ ਅਸੀਂ ਪਹਿਰਾਵਾ ਗੁਰੂ ਵਾਲਾ ਪਾਇਆ, ਪਰ ਚੱਲਦੇ ਅਸੀਂ ਤੁਹਾਡੀ ਮਰਜ਼ੀ ਨਾਲ। ਹੁਣ ਜਿਹੜੀ ਕਰਾਂਗੇ ਗੁਰਤ ਤੋਂ ਚੱਲਣਾ ਤੇ ਇਸ ਕੀ ਇੱਥੇ ਇਹਨੂੰ ਰੋਕਦਾ, ਫਿਰ ਇਨਸਾਨ ਉਹਦੇ ਚ ਉਲਝ ਕੇ ਗੁਰੂ ਦੀ ਮੱਤ ਤੋਂ ਦੂਰੀ ਬਣਾ ਲੈਂਦਾ, ਫਿਰ ਕੀ ਬਣ ਗਿਆ, ਫਿਰ ਮਨ ਦੀ ਮੱਤ ਦਾ ਧਾਰਨੀ। ਸਤਿਗੁਰੂ ਨੇ ਜਦੋਂ ਇਹਦੀ ਮਨ ਦੀ ਮੱਤ ਵੇਖੀ ਤਾਂ ਹੀ ਤੇ ਬਾਪੂ ਜੀ ਨੇ ਆਖਿਆ ਨਾ, ਮਨ ਕੀ ਮੱਤ ਤਿਆਗੋ ਹਰ ਜਨ, ਇਹ ਬਾਤ ਕਠੈਨੀ। ਉਹ ਸੱਜਣਾ ਸਭ ਤੋਂ ਔਖੀ ਖੇਡ ਹੈ ਆਪਣੇ ਮਨ ਦੀ ਮੱਤ ਨੂੰ ਛੱਡਣਾ, ਇਹ ਇੱਦਾਂ ਨਹੀਂ ਛੁੱਟਦੀ। ਇਹ ਥੋੜ੍ਹੀ ਵੀ ਤੁਰਿਆ ਜਾਂਦੇ ਅਸੀਂ ਆਖਾਂਗੇ, ਜਿੱਦਾਂ ਅਸੀਂ ਕੋਈ ਵਸਤੂ ਸੁੱਟ ਦਿੰਦੇ ਵੀ ਮੈਂ ਉੱਦਾਂ ਹੀ ਮਨ ਦੀ ਮੱਤ ਸੁੱਟ ਦੂੰ, ਇਹ ਨਹੀਂ ਸੁੱਟੀ ਜਾਂਦੀ, ਇਹ ਤੇ ਨਾਲ ਨਾਲ ਬੱਝੀ ਹੋਈ ਹੈ ਔਰ ਜੀਵ ਇਹਨੂੰ ਨਾਲ ਨਾਲ ਲਈ ਫਿਰਦਾ, ਤੁਰਿਆ ਫਿਰਦਾ। ਕਹਿੰਦੇ ਤਿਉਂ ਮਨਮੁੱਖ ਸਭ ਵਸ ਕਾਲੇ ਰਾਮ, ਇਸੇ ਤਰ੍ਹਾਂ ਮਨਮੁੱਖ ਕਾਲ ਦੇ ਵਸ ਵਿੱਚ ਬੱਝਿਆ ਰਹਿ ਜਾਂਦਾ।

0: ਫਿਰ ਅਗਲੀ ਪੰਕਤੀ ਚ ਨੀ
1: ਕਹਿੰਦੇ ਜੋ ਮੋਹ ਮਾਇਆ ਚਿੱਤ ਲਾਏ ਦੇ ਮੇਰੀ ਜਿੰਦੜੀਏ ਹੇ ਮੇਰੀ ਏ ਜਿੰਦੇ ਜਿਹੜੇ ਮਨੁੱਖ ਮੋਹ ਵਿੱਚ ਫਸੇ ਹੋਏ ਹਾਹੇ ਨੂੰ ਸਿਹਾਰੀ ਮੋਹ ਵਿੱਚ ਕਿਹੜੇ ਮਾਇਆ ਚਿੱਤ ਲਾਏ ਦੇ ਚਿੱਤ ਜੋੜ ਲਿਆ ਮੇਰੀ ਜਿੰਦੜੀਏ ਕਹਿੰਦੇ ਉਹਨਾਂ ਦੀ ਦਸ਼ਾ ਕਿੱਦਾਂ ਦੀ ਹੈ ਫਿਰ ਸੇ ਉਹ ਮਨਮੁਖ ਉਹ ਮਨਮੁਖ ਮੂੜ ਮੂਰਖ ਬੇਤਾਲੇ ਰਾਮ ਬੇਤਾਲ ਬੇਤਾਲ ਤੋਂ ਸ਼ਬਦ ਬਣਿਆ ਬੇਤਾਲੇ ਅਖਰੀ ਅਰਥ ਕਰੀਏ ਤੇ ਬੇਤਾਲੇ ਬਣ ਜਾਂਦਾ ਨਾ ਜਦੋਂ ਬੇਤਾਲੇ ਸ਼ਬਦ ਆਪਾਂ ਪੜ੍ਹਨਾ ਜੀ ਉਦੋਂ ਬੱਬੇ ਨੂੰ ਆ ਜਾਣੀ ਲਾਂ ਇੱਥੇ ਬੱਬੇ ਨੂੰ ਸਿਹਾਰੀ ਬੇਤਾਲੇ ਇੱਥੇ ਸ਼ਬਦ ਹੈ ਭੂਤਨਾ ਬੇਤਾਲਾ ਹੋ ਜਾਣਾ ਐ ਮੂਰਖਾਂ ਨੂੰ ਸਾਰਾ ਦਿਨ ਭਟਕਦੇ ਹੀ ਰਹਿ ਜਾਣਾ ਸਤਿਗੁਰੂ ਕਹਿੰਦੇ ਜਿਹੜਾ ਮੋਹ ਮਾਇਆ ਵਿੱਚ ਚਿੱਤ ਲਾਉਂਦਾ ਹੁਣ ਮੋਹ 'ਚ ਫਸਿਆ ਨਾ ਚਿੱਤ ਕਿੱਥੇ ਜੋੜ ਲਿਆ ਮਾਇਆ 'ਚ ਜਦੋਂ ਮਾਇਆ 'ਚ ਚਿੱਤ ਜੋੜ ਲਿਆ ਫਿਰ ਇਹਨੇ ਕੋਈ ਲਿਹਾਜ਼ ਥੋੜ੍ਹੀ ਕਰਨਾ ਕਿਸੇ ਦਾ ਫਿਰ ਕੀ ਬਣ ਜਾਂਦਾ ਫਿਰ ਗੁਰੂ ਸਾਹਿਬ ਕਹਿੰਦੇ ਇਹਦੀ ਦਸ਼ਾ ਭੂਤਨੇ ਅਰਗੀ ਬਣ ਜਾਂਦੀ ਹੁਣ ਭੂਤਨੇ ਅਰਗੀ ਦਸ਼ਾ ਬਣੀ ਭਾਵ ਨੇ ਲਾਲਚ ਤੱਕ ਹੀ ਸੀਮਤ ਲਹੂ ਨਚੋੜੀ ਜਾਣਾ ਬਸ ਹੁਣ ਜਿਹਦਾ ਮਰਜ਼ੀ ਆ ਜੇ ਬਈ ਮੌਕਾ ਮਿਲਣਾ ਚਾਹੀਦਾ ਲਹੂ ਨਚੋੜ ਲੈਣਾ ਬਸ ਜਿਵੇਂ ਮੇਰੇ ਥੋੜੇ ਵੀ ਉਹ ਲਹੂ ਤੇ ਜਿਹੜਾ ਮਨੁੱਖ ਕਿਸੇ ਦਾ ਖੂਨ ਪਸੀਨਾ ਨੇ ਹੱਕ ਦਾ ਆਖਾਂਗੇ ਉਹਨੂੰ ਕੀ ਆਖਾਂਗੇ ਗੁਰੂ ਸਾਹਿਬ ਨੇ ਜਿਹੜਾ ਮਲਕ ਭਾਗੋ ਹੈ

ਭਾਗੋ ਹੈ ਉਹਨੂੰ ਵੀ ਤੇਰੀ ਕਮਾਈ ਤੇਰੇ ਕੋਲ ਬਹੁਤ ਹੈ, ਪਰ ਸੱਜਣਾ ਤੇਰੀ ਕਮਾਈ ਦੇ ਵਿੱਚ ਲਹੂ ਅਤੇ ਪਸੀਨਾ ਗਰੀਬਾਂ ਦਾ, ਤੇਰਾ ਆਪਣਾ ਨਹੀਂ ਹੈ। ਜੇ ਤੇਰੇ ਕੋਲ ਤੇਰੀ ਕਮਾਈ ਆਪਣੀ ਹੁੰਦੀ, ਗੁਰੂ ਨਾਨਕ ਮਲਕ ਭਾਗੋ ਦਾ ਵੀ ਹੁੰਦੇ ਨਾ, ਮਲਕ ਭਾਗੋ ਦੇ, ਪਰ ਗੁਰੂ ਨਾਨਕ ਮਲਕ ਭਾਗੋ ਦੇ ਨਹੀਂ ਬਣੇ। ਕਿਉਂ? ਕਿਉਂਕਿ ਗੁਰੂ ਨਾਨਕ ਸਾਹਿਬ ਨੇ ਮਲਕ ਭਾਗੋ ਦੀ ਕਮਾਈ 'ਚ ਲਹੂ ਅਤੇ ਪਸੀਨਾ ਵੇਖਿਆ ਬੇਗਾਨਿਆਂ ਦਾ। ਹੈ ਭਾਈ ਲਾਲੋ ਦੀ ਕਮਾਈ ਵਿੱਚ ਵੀ ਲਹੂ ਅਤੇ ਪਸੀਨਾ ਹੀ ਹੈ, ਪਰ ਉਹਦਾ ਆਪਣਾ ਹੈ, ਉਹਦੀ ਆਪਣੀ ਹੱਕ ਸੱਚ ਦੀ ਕਮਾਈ ਹੈ। ਅਤੇ ਮਲਕ ਭਾਗੋ ਕੋਲ, ਉਹਦੇ ਕੋਲ ਬੇਗਾਨਾ ਹੈ। ਭਾਈ ਲਾਲੋ

0: ਰਹੀ ਹੈ। ਜ਼ੋਰੂ ਦੀ ਸਰਦਾਰੀ ਚੱਲ ਰਹੀ ਨਾ, ਹਰ ਪਾਸੇ ਖੇਡ ਕਿਹਦੀ ਵਰਤ ਰਹੀ? ਮਾਇਆ ਦੀ।
1: ਜੀ ਧਨ ਤੋਂ ਬਿਨਾਂ ਹੈ ਹੀ ਕੁਛ ਨਹੀਂ।
0: ਕੀ ਕਮਾਉਣਾ? ਧਨ। ਕੀ ਖੱਟਣਾ? ਧਨ। ਖੱਟਿਆ ਕੀ ਹੈ? ਧਨ। ਜ਼ੋਰੂ ਜਿਨ੍ਹਾਂ ਦਾ, ਜਿਨ੍ਹਾਂ ਦੇ ਸਿਰ ਉੱਤੇ ਜ਼ੋਰੂ ਬੈਠੀ ਹੈ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ, ਉੱਥੇ ਜਿੰਨ ਹੀ ਨੇ ਬਸ। ਫਿਰ ਉੱਥੇ ਪੁੱਤ ਜਨੂਰਾ, ਧੀ ਜਨੂਰੀ। ਕਿਉਂ? ਹੁਣ ਦੇਖੋ, ਜਿੰਨੇ ਤੇ ਆਰਥਿਕ ਹਾਲਤ ਵੇਖੀ ਮਾੜੀ, ਬਹੁਤ ਮਾੜੀ ਹਾਲਤ, ਉਹਦੇ ਦਿਨ ਤੋਂ ਬਦਲੇ ਚਾਹੀਦਾ ਗਰੀਬੀ ਚੇਤੇ ਰੱਖਦਾ। ਇਹੀ ਸੀ ਗਰੀਬੀ ਅਕਸਰ ਅਕਸਰ ਜੀ ਬਹੁਤ ਤਾਤ ਭੁੱਲ ਜਾਂਦੀ ਹੈ, ਤਾਤ ਭੁੱਲ ਜਾ ਜਿਹੜੇ ਨੇ ਸਿੱਧੇ ਆਫਰ ਜਾਂਦਾ। ਫਿਰ ਹਾਲਤ ਉਤਾਂ ਚ ਨਾ ਆਕਾਸ਼ ਤੇ ਫਿਰ ਉੱਪਰ ਥੁੱਕ ਸ਼ਬਦ ਆਮ ਇਹ ਇਨਸਾਨ ਅਖਾਣ ਰੂਪ ਚ ਵਰਤੇ ਜਾਂਦੇ। ਆਫਰ ਗਿਆ ਨਾ ਵੀ ਹੁਣ ਤੇ ਇੱਦਾਂ ਕਹਿ ਲਓ ਵੀ ਗੁਰੂ ਸਾਹਿਬ ਨੇ ਬਾਣੀ ਚ ਇੱਕ ਸ਼ਬਦ ਵਰਤਿਆ, ਸਰ ਸੰਧੇ ਆਕਾਸ਼ ਕੋ ਕਿਉਂ ਪਹੁੰਚੇ ਬਾਣ। ਸਰ ਮਤਲਬ ਤੀਰ, ਤੀਰ ਸੰਧਿਆ ਆਕਾਸ਼ ਵੱਲ। ਜਦੋਂ ਮਾਇਆ ਦੀ ਗਰੀਬੀ ਕੱਟੀ ਗਈ ਨਾ, ਬਣ ਗਿਆ ਅਮੀਰ, ਆਰਥਿਕ ਹਾਲਤ ਬਣ ਗਈ ਮਜ਼ਬੂਤ। ਜਦੋਂ ਹਾਲਤ ਮਜ਼ਬੂਤ ਬਣੀ ਨਾ, ਫਿਰ ਪਤਾ ਕੀ ਕਹਿੰਦਾ? ਕਹਿੰਦਾ ਹੁਣ ਕੀ ਹੋਣਾ, ਹੁਣ ਇਹਨੇ ਸਰ ਆਕਾਸ਼ ਵੱਲ ਸਿੱਝਣੇ ਸ਼ੁਰੂ ਕਰਤੇ, ਉੱਧਰ ਵੱਲ ਨੂੰ ਸਾਧਣੇ, ਆਕਾਸ਼ ਵੱਲ ਨੂੰ ਤੀਰ ਚਲਾਉਣ। ਕਹਿੰਦਾ ਮੈਂ ਤੇ ਆਕਾਸ਼ ਚ ਮੋਰੀਆਂ ਕਰੂੰ ਹੁਣ, ਵੀ ਮੈਨੂੰ ਕਿੰਨੇ ਰੋਕ ਲੈਣਾ।

ਉਹ ਵੀ ਰੱਖਦਾ ਹੀ ਹੈ ਨਾ, ਸੈਲਫ ਰਿਸਪੈਕਟ ਤੇ ਉਹਦੀ ਵੀ ਆਪਣੀ ਹੈ, ਤੇ ਇਹ ਆਪਣੀ ਮਾਇਆ ਦੇ ਨਸ਼ੇ 'ਚ ਹੋਇਆ ਉਹਨੂੰ ਨੀਚਾ ਵਿਖਾਉਣ ਡਿਆ, ਤੇ ਜਿਹੜਾ ਉਹਨੂੰ ਨੀਚਾ ਵਿਖਾ ਰਿਹਾ। ਇਸੇ ਕਰਕੇ ਬਾਪੂ ਨਿੱਜੀ ਨੇ ਕਿਹਾ, ਕਹਿੰਦੇ ਜੋ ਮੋਹ ਮਾਇਆ ਚਿੱਤ ਲਾਏ ਦੇ ਮੇਰੀ ਜਿੰਦੜੀਏ, ਸੇ ਮਨ ਮੁੱਖ ਮੂੜ ਬੇਤਾਲੇ ਰਾਮ। ਉਹ ਭੂਤ ਨੇ ਉਹ ਬੇਤਾਲੇ ਨੇ, ਕਿਉਂਕਿ ਸਿਰ ਉੱਤੇ ਸਿੱਕਦਾਰੀ ਜ਼ੋਰੂ ਦੀ ਚੱਲ ਰਹੀ ਹੈ। ਅੱਜ ਸਮਾਜ ਵਿੱਚ ਕਿਤੇ ਝਾਤ ਮਾਰ ਲਓ ਜੀ, ਕਿਤੇ ਸਿੱਕਦਾਰੀ ਕਿਹਦੀ ਹੈ? ਚਾਰ ਪੈਸੇ ਜੇਬ 'ਚ ਲੈ ਕੇ ਜਾਓ, ਤੁਹਾਡੇ ਪੈਰਾਂ ਦੀਆਂ ਤਲੀਆਂ ਥੱਲੇ ਹੱਥ ਦੇਣ ਨੂੰ ਤਿਆਰ ਨੇ ਲੋਕ। ਚਾਰ ਪੈਸੇ ਤੁਹਾਡੇ ਕੋਲ ਨਾ ਹੋਣ, ਇਸੇ ਕਰਕੇ ਬਾਪੂ ਜੀ ਨੇ ਕਿਹਾ, ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਜਿੱਚਰ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਣ ਬੰਧ, ਜਿੱਚਰ ਪਹਿਨਣ ਖਾਵਣੇ ਟਿੱਚਰ ਰੱਖਣ ਗੰਢ, ਜਿੱਤ ਦਿਨ ਕਿਛੂ ਨਾ ਹੋ ਵਈ ਤਿੱਤ ਦਿਨ ਬੋਲਣ ਗੰਧ। ਆ ਹੈ ਜੋ ਮੋਹ ਮਾਇਆ ਚਿੱਤ ਲਾਏ ਦੇ, ਮਨਮੁਖ ਮੂੜ ਬੇਤਾਲੇ ਬਣ ਗਏ ਨਾ। ਸਾਹਿਬ ਕਹਿੰਦੇ ਵੇਖ ਲਾ ਭਾਈ, ਅਜ਼ਮਾ ਕੇ ਵੇਖ ਲਾ, ਕਦੇ ਵੀ ਵੇਖੋ ਜੀ, ਜਿਹੜਾ ਤੁਹਾਡੇ ਧਨ ਕਰਕੇ ਤੁਹਾਡੇ ਨਾਲ ਜੁੜਿਆ ਨਾ, ਉਹ ਓਨਾ ਚਿਰ ਹੀ ਹੈ ਤੁਹਾਡੇ ਨਾਲ ਜਿੰਨਾ ਚਿਰ ਤੁਹਾਡੇ ਕੋਲ ਧਨ ਹੈ। ਉਹਨੂੰ ਤੁਹਾਡੇ ਨਾਲ ਕੋਈ ਮਤਲਬ ਨਹੀਂ, ਉਹ ਸਿਰਫ ਤੁਹਾਡੇ ਧਨ ਕਰਕੇ ਹੈ। ਤੁਸੀਂ ਧਨ ਉਹਨੂੰ ਨਾ ਦਿਓ, ਕਿਤੇ ਉਈ ਉਹ ਧਨ ਮੰਗੇ ਤੇ ਇਨਕਾਰ ਕਰ ਦਿਓ ਵੀ ਨਹੀਂ ਸੱਜਣਾ ਹੈ ਨਹੀਂ। ਫਿਰ ਵੇਖਿਓ, ਹੋਵੇ ਭਾਵੇਂ ਕੋਲੇ ਬਹੁਤਾ, ਜੇ ਜਦੋਂ ਪਰਖ ਕਰਨੀ ਹੋਵੇ ਨਾ, ਫਿਰ ਇੱਦਾਂ ਪਰਖ ਕੀਤੀ ਜਾਂਦੀ ਵੀ ਕਿਹੜਾ ਮੇਰੇ ਧਨ ਕਰਕੇ ਮੇਰੇ ਨਾਲ ਜੁੜਿਆ ਤੇ ਕਿਹੜਾ ਮੇਰੇ ਧਨ ਤੋਂ ਬਿਨਾਂ ਮੇਰੇ ਨਾਲ ਜੁੜਿਆ। ਧਨ ਹੁੰਦਿਆਂ ਵੀ ਤੁਸੀਂ ਇਨਕਾਰ ਕਰਕੇ ਵੇਖੋ ਹੈ, ਪਰ ਉਹਨੂੰ ਕਹਿ ਦਿਓ ਵੀ ਸੱਜਣਾ ਹੈ ਕੋਈ ਨਹੀਂ। ਜੇ ਤੇ ਉਹ ਧਨ ਕਰਕੇ ਨਹੀਂ ਜੁੜਿਆ, ਫਿਰ ਤੇ ਆਖੇਗਾ ਚੱਲ ਕੋਈ ਨਹੀਂ, ਤੂੰ ਬੜੀ ਵਾਰ ਮੇਰੀ ਸਹਾਇਤਾ ਕੀਤੀ, ਮੈਂ ਤੇਰੇ ਤੋਂ ਸਦਕੇ ਜਾਂਦਾ। ਪਰ ਜੇ ਉਹ ਧਨ ਕਰਕੇ ਜੁੜਿਆ ਹੋਇਆ, ਇੱਕ ਵਾਰੀ ਧਨ ਤੋਂ ਇਨਕਾਰ ਕਰਕੇ ਵੇਖੋ, ਫਿਰ ਪਤਾ ਲੱਗੇਗਾ ਵੀ ਉਹ ਧਨ ਕਰਕੇ ਜੁੜਿਆ ਕਿ ਨਹੀਂ। ਜੇ ਤੇ ਉਹ ਧਨ ਕਰਕੇ ਜੁੜਿਆ ਹੋਇਆ, ਫਿਰ ਬਾਪੂ ਜੀ ਦੇ ਇਹ ਬੋਲ, ਜਿੱਚਰ ਪਹਿਨਣ ਖਾਵਣੇ ਟਿੱਚਰ ਰੱਖਣ ਗੰਢ, ਤੁਹਾਡੇ ਨਾਲ ਬੜੀ ਗੂੜੀ ਮਿੱਤਰਤਾ ਸੀ, ਜਿੱਤ ਦਿਨ ਕਿਛੂ ਨਾ ਹੋ ਵਈ, ਅੱਜ ਕੁਛ ਨਹੀਂ। ਅੱਜ ਉਹਨੂੰ ਕਹਿਤਾ ਵੀ ਸੱਜਣਾ ਅੱਜ ਮੈਂ ਨਹੀਂ, ਅੱਜ ਤੂੰ, ਅੱਜ ਤੇਰੀ ਵਾਰੀ। ਫਿਰ ਤਿੱਤ ਦਿਨ ਬੋਲਣ ਗੰਧ, ਫਿਰ ਉਹਦੀ ਜ਼ੁਬਾਨ ਤੋਂ ਵੇਖਿਆ ਕਰੋ ਸ਼ਬਦਾਵਲੀ ਕਿੱਦਾਂ ਦੀ ਆਉਂਦੀ। ਮੋਹ ਮਾਇਆ ਚਿੱਤ ਲਾਏ ਦੇ, ਸੇ ਮਨ ਮੁਖ ਮੂੜ ਬੇਤਾਲੇ। ਗੁਰੂ ਸਾਹਿਬ ਕਹਿੰਦੇ ਉਹ ਭੂਤਨਿਆਂ ਵਰਗੇ ਬਣ ਜਾ।

ਕਿਤੇ ਇੰਨਾ ਤੜਫਿਆ ਹੋਇਆ ਵਿਲਕਿਆ ਹੋਇਆ ਜੀਵ ਉਹਨੂੰ ਕਿਤੇ ਸੋਝੀ ਆ ਜੇ, ਉਹ ਆਖੇ ਵੀ ਮਾਲਕ ਦੀ ਰੱਖ ਲਓ। ਤਰਾਹ ਤਰਾਹ ਨਾ ਤਰੋਏ ਤਰੋਏ ਕਰਨਾ ਪਵੇ, ਤੜਫਿਆ ਹੋਇਆ ਬੰਦਾ ਤਰੋਏ ਤਰੋਏ ਕਰਦਾ। ਗੁਰੂ ਸਾਹਿਬ ਕਹਿੰਦੇ ਜਨ ਤਰਾਹੇ ਤਰਾਹੇ ਸ਼ਰਨਾਗਤੀ, ਬਚਾ ਲਓ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਉਹ ਮੈਨੂੰ ਰੱਖ ਲਓ। ਤੜਫਦਾ ਹੋਇਆ ਜਦੋਂ ਫਿਰ ਰੱਬ ਅੱਗੇ ਅਰਜ਼ਾਈਆਂ ਕਰਦਾ ਨਾ, ਮੇਰੀ ਜਿੰਦੜੀਏ, ਫਿਰ ਗੁਰੂ ਨਾਨਕ ਹਰ ਰਖਵਾਲੇ ਰਾਮ, ਫਿਰ ਕੌਣ ਰਖਵਾਲਾ ਬਣਦਾ? ਕਹਿੰਦੇ ਫਿਰ ਰੱਖਿਆ। ਇੱਥੇ ਗੁਰੂ ਨਾਨਕ ਇਕੱਠ ਨਹੀਂ, ਰਾਰਾ ਤੱਕਾ ਵੀ ਮੁੱਖ ਸ਼ਬਦ ਵਿਸ਼ੇਸ਼ਣ ਹੈ।

ਉਹ ਨਾ ਰੱਖ। ਜਦੋਂ ਦੁੱਖ ਤਕਲੀਫ ਭੋਗ ਕੇ ਵਾਪਸ ਘਰੇ ਆਇਆ ਨਾ, ਹੁਣੇ ਬਣਿਆ ਸਿਆਣਾ, ਪਹਿਲੋਂ ਬਹੁਤਾ ਸਿਆਣਾ ਸੀ, ਹੁਣੇ ਸਿਆਣਾ ਬਣਿਆ। ਹੁਣ ਸਿਆਣਾ ਇੱਦਾਂ ਬਣਿਆ ਵੀ ਹੁਣ ਜਿਵੇਂ ਮਾਂ ਕਹਿੰਦੀ, ਜਿਵੇਂ ਪਿਓ ਕਹਿੰਦਾ, ਉਵੇਂ ਮੰਨ ਲੈਂਦਾ। ਪਤਾ ਲੱਗ ਗਿਆ ਵੀ ਮੈਂ ਵਾਕਈ ਪਹਿਲੋਂ ਗਲਤ ਸੀ, ਅਤੇ ਉਸ ਗਲਤ ਹੋਣ ਦਾ ਦੁੱਖ ਵੀ ਮੈਂ ਭੋਗ ਕੇ ਆਇਆ, ਉਸ ਗਲਤ ਹੋਣ ਦੀ ਤਕਲੀਫ ਮੈਂ ਭੋਗ ਕੇ ਆਇਆ। ਜੇ ਪਿਓ ਨਾ ਰੱਖਦਾ ਮੈਨੂੰ ਬਚਾਉਣਾ ਨਹੀਂ ਸੀ ਕਿਸੇ, ਮਾਂ ਨਾ ਰੱਖਦੀ ਮੈਨੂੰ ਕਿਸੇ ਬਚਾਉਣਾ ਨਹੀਂ ਸੀ, ਮੇਰੇ ਮਾਂ ਪਿਓ ਨੇ ਬਚਾਇਆ, ਬਚ ਗਿਆ, ਘਰੇ ਆ ਗਿਆ। ਹੁਣ ਹੱਥ ਜੋੜ ਕੇ ਕਹਿੰਦਾ, ਮਾਂ ਭੁੱਲ ਹੋਈ, ਪਿਤਾ ਜੀ ਗਲਤੀ ਹੋ ਗਈ, ਹੁਣ ਕੀ ਮੰਗਦਾ, ਕਰ ਕਿਰਪਾ ਸੁਣ ਬੇਨਤੀ ਹਰ ਹਰ। ਉਹ ਮੇਰੇ ਮਾਲਕ ਜੀ, ਉਹ ਮੇਰੀ ਬੇਨਤੀ ਸੁਣੋ, ਮੈਂ ਤੁਹਾਡੇ ਤੋਂ ਤੁਹਾਡੀ ਕਿਰਪਾ ਮੰਗਦਾ। ਹੇ ਮੇਰੇ ਮਾਲਕ ਜੀ, ਕਰ ਕਿਰਪਾ ਸੁਣ ਬੇਨਤੀ ਹਰ ਹਰ। ਅਕਾਲ ਪੁਰਖ ਜੀ, ਬੇਨਤੀ ਸੁਣੋ, ਕਿਰਪਾ ਕਰੋ। ਜਨ ਨਾਨਕ ਨਾਮ ਧਿਆਇਆ ਰਾਮ। ਹੁਣ ਕੀ ਹੈ, ਦਾਸ ਨਾਨਕ ਕਹਿੰਦੇ, ਮੈਂ ਆਪ ਜੀ ਦੀ ਬੰਦਗੀ ਵਿੱਚ ਜੁੜ ਜਾਵਾਂ, ਮੇਰੀ ਬੇਨਤੀ ਸੁਣੋ, ਮੇਰੀ ਅਰਜ਼ੋਈ ਹੈ, ਆਪਣੀ ਪ੍ਰੇਮਾ ਭਗਤੀ ਬਖਸ਼ੋ। ਇੱਕ ਬਚਨ ਸਤਿਗੁਰੂ ਦਾ ਪੜ੍ਹੀਏ, ਜਾਚਕ ਮੰਗੈ ਦਾਨ ਦੇ ਪਿਆਰਿਆ, ਦੇਵਨ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ। ਦਾਤਾ ਤੂੰ ਹੈ ਦਾਤਾ ਜੀਓ, ਰੱਖਣਾ ਵੀ ਤੁਸੀਂ ਹੈ, ਸੰਭਾਲਣਾ ਵੀ ਤੁਸੀਂ ਹੈ। ਤੁਹਾਡੇ ਅੱਗੇ ਬੇਨਤੀ ਹੈ, ਜਿਹੜੀਆਂ ਭੁੱਲਾਂ, ਜਿਹੜੀਆਂ ਚੁੱਕਾਂ, ਜੋ ਗਲਤੀਆਂ ਅਸੀਂ ਕਰ ਆਏ ਹਾਂ, ਬਖਸ਼ ਲਓ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੇ ਹੋ, ਹਮ ਪਾਪੀ ਵੱਡ ਗੁਣਹਾਂਗਾਰ। ਸਾਡੇ ਅਰਗਾ ਗੁਣਾਂਗਾਰ ਕੋਈ ਨਹੀਂ, ਕਦਮ ਕਦਮ ਉੱਤੇ ਅਸੀਂ ਭੁੱਲਾਂ ਕੀਤੀਆਂ, ਗਲਤੀਆਂ ਕੀਤੀਆਂ, ਔਰ ਕਰ ਵੀ ਰਹੇ ਹਾਂ, ਕਦਮ ਕਦਮ ਉੱਤੇ, ਇੱਕ ਇੱਕ ਕਦਮ ਉੱਤੇ ਗੁਨਾਹ, ਇੱਕ ਇੱਕ ਕਦਮ ਉੱਤੇ ਗਲਤੀਆਂ। ਪਰ ਸਤਿਗੁਰੂ ਜੀਓ, ਤੂੰ ਬਖਸ਼ਿੰਦ ਹੈ, ਰਖਵਾਲਾ ਹੈ, ਕਰਕੇ ਕਦੇ ਨਾ ਭੁੱਲਿਆ ਹਾਂ ਮਾੜ ਤੇਰੇ, ਤਾਂ ਤੇਰਾ ਤਰਸ ਹੈ, ਰੱਖੇਗਾ ਜਿਹਨੇ ਦੁਰਕਾਰ ਦੇਣਾ, ਦੁਰਕਾਰ ਦਿੱਤਾ, ਹਲਕਾ ਆਉਣਾ ਫਿਰ ਤੇਰੇ ਕੋਲ ਹੀ ਹੈ, ਸੰਭਾਲ ਤੇ ਤੂੰ ਹੀ ਕਰਨੀ। ਤੂੰ ਆਪਣੇ ਪਿਓ ਹੋਣ ਦਾ ਫਰਜ਼ ਕਿਵੇਂ ਭੁੱਲੇਗਾ, ਮੈਂ ਸੁਪੁੱਤਰ ਤੋਂ ਕੁਪੁੱਤਰ ਹੋ ਸਕਦਾ, ਤੂੰ ਤੇ ਪਿਓ ਹੀ ਰਹੇਗਾ ਨਾ, ਮੈਂ ਚੰਗੇ ਤੋਂ ਮਾੜਾ ਹੋ ਸਕਦਾ, ਪਰ ਤੂੰ ਆਪਣੀ ਮਾਂ ਹੋਣ ਦਾ ਫਰਜ਼ ਕਿਵੇਂ ਭੁੱਲ ਜਾਏਗਾ। ਅੱਜ ਮੈਂ ਆਪ ਹੁਦਰਾ ਹੋਇਆ, ਤੈਨੂੰ ਮਾਂ ਤੈਨੂੰ ਪਿਓ ਆਖਣ ਤੋਂ ਇਨਕਾਰੀ ਹੋ ਜਾ, ਵੀ ਮੈਂ ਨਹੀਂ ਜੀ ਤੁਹਾਡੀ ਮੰਨਣੀ ਨਹੀਂ, ਮੈਂ ਤੇ ਆਪਣੀ ਮਰਜ਼ੀ ਕਰੂੰ। ਜਿੱਦਣ ਸਮਾਜ ਨੇ ਧੱਕੇ ਮਾਰੇ, ਉਦਣ ਫਿਰ ਕਿੱਥੇ ਆਵਾਂਗਾ, ਫਿਰ ਮਾਂ ਕੋਲ ਹੀ ਆਊਂ, ਫਿਰ ਪਿਓ ਕੋਲ ਹੀ ਆਊਂ, ਫਿਰ ਦੁੱਖਾਂ ਵਿੱਚ ਬੈਠਾ ਮਾਂ ਨੂੰ ਚੇਤੇ ਕਰਦਾ, ਤਕਲੀਫਾਂ ਵਿੱਚ ਬੈਠਾ ਪਿਓ ਨੂੰ ਚੇਤੇ ਕਰਦਾ। ਸਮਾਂ ਰਹਿੰਦਿਆਂ ਰਹਿੰਦਿਆਂ ਕਿਤੇ ਉਹਨਾਂ ਕੋਲ ਮੁੜ ਆਈਏ ਤੇ ਚੰਗਾ ਹੈ, ਕਿਤੇ ਇਹ ਨਾ ਹੋਵੇ ਸਮਾਂ ਹੱਥੋਂ ਲੰਘ ਜਾਏ, ਮੈਂ ਮੁੜ ਕੇ ਮਾਂ ਨੂੰ ਮਿਲਣਾ ਚਾਹਵਾਂ ਪਰ ਮਾਂ ਮਿਲੇ ਨਾ, ਪਿਓ ਨੂੰ ਮਿਲਣਾ ਚਾਹਵਾਂ ਤੇ ਪਿਓ ਮਿਲੇ ਨਾ। ਇਹ ਨਾ ਹੋਵੇ, ਗੁਰੂ ਅੱਜ ਮੋੜ ਰਿਹਾ, ਮੈਂ ਮੁੜ ਆਵਾਂ, ਕਿਉਂਕਿ ਕਿਤੇ ਸਮਾਂ ਇੱਦਾਂ ਦਾ ਨਾ ਆ ਜੇ ਮੇਰੇ ਹੱਥੋਂ ਸਮਾਂ ਗੁਜ਼ਰ ਜਾਏ, ਮੁੜ ਕੇ ਮੈਨੂੰ ਪਤਾ ਲੱਗੇ ਉਹ ਮੁੜ ਜਾਣਾ ਚੰਗਾ ਸੀ, ਪਰ ਹੁਣ ਚਾਹ ਕੇ ਵੀ ਮੁੜਿਆ ਨਹੀਂ ਜਾਣਾ, ਗੁਰੂ ਆਵਾਜ਼ਾਂ ਲਾਉਂਦੇ ਸੀ ਪਰ ਹੁਣ ਮੈਂ ਮੁੜ ਨਹੀਂ ਸਕਦਾ। ਗੁਰੂ ਅੱਗੇ ਇਹ ਅਰਦਾਸ ਕਰਦੇ ਰਿਹਾ ਕਰੋ, ਰਖਵਾਲਾ ਉਹ ਹੈ, ਰੱਖਣਾ ਉਹ

ਮਾਲਕਾ ਆਪਣੀ ਸ਼ਰਨ ਵਿੱਚ ਆਇਆਂ ਨੂੰ ਰੱਖ ਲਾ, ਅਸੀਂ ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਅਸੀਂ ਤੇਰੇ ਤੋਂ ਵਾਰਨੇ ਜਾਂਦੇ, ਕਿਉਂਕਿ ਸਾਨੂੰ ਭੁੱਲਿਆਂ ਨੂੰ ਸਿੱਧੇ ਰਾਹ 'ਤੇ ਤੂੰ ਤੋਰਨਾ। ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ।

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਲੋਕ ਸੁਖੀ ਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾਲਈ।

ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਨਕ ਦਾ ਬੇਤਾਏ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ।

ਸ੍ਰੀ ਆਸਾ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀ ਵਾਰ ਕਥਾ ਵਿਚਾਰਾ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ ਆਪ ਜੀਆਂ ਦੇ ਦਰ ਤੇ ਸਾਨੂੰ ਸਾਧ ਸੰਗਤ ਦੀ ਹਾਜ਼ਰ

ਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ

श्री वाहे गुरु साहेब जी, वाहेगुरु धन वाहे गुरु साहेब।

जिस पास बैठिया सोही है सब नंदा विसा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ।

ਵਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰ ਕੋਏ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੁਤਰ ਤਾਰੀ ਤੁਮ ਤੇ ਹੋਏ ਸੁ ਆਗਿਆ ਕਾਰੀ।

ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਟਿਠੈ

ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਸਕਿਆ ਦੀ।

ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਹਰ ਸਿਆਰੇ ਆਈ ਤੋ ਦੇਖ ਦੇਖ ਫਤਿਹ। ਮਿਰਦ ਕੀ ਪੈਸ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ।

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪਣੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੈਟਾ ਵੰਦਰ ਪ੍ਰਵਾਨ ਕਰਨੀ ਆ ਯਾਤਰਾਵਾਂ

ਤੇ ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਵੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ,

सुख सोहिलड़ा हरते आवहो गौर मुख हर फल पावहो।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਵਾਹਿਗੁਰੂ।

0: ਵਾਹਿਗੁਰੂ
1: ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨਉ ਨਿਧਿਆਵੈ ਧਾਇ ਸਭ ਥਾਈ ਵੇ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਵੇ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ।

ਆਏ ਹੋਪਰੀਆਂ ਨੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ।

ਰਾਖਾ ਆਪ ਵਾਹਿਗੁਰੂ। ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਦਿਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ, ਸ਼ਬਦ ਚੌਂਕੀ, ਸੋਧਾਰ, ਰਹਿਰਾਸ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ, ਸੇਵਾ ਸੰਭਾਲ ਕਰਦਿਆਂ, ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ, ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਪੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋ ਜੀਵ ਛਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਨ ਕੋ ਹੁਕਮ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸੁਖਦਾਤਾ ਪੈ ਪੰਜਣੋ ਤਿਸੇ ਅੱਗੇ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ ਧਰ ਜੀ ਰੇ ਕਟੇਕ ਤੂੰ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁੱਠਾ ਸਭੇ ਕਾਸ਼ ਸੁਹਿਰੜੇ ਥੀਏ ਗੁਰ ਨਾਨਕ ਸਤਿਗੁਰ ਤੁੱਠਾ ਗੁਰਪੂਰਾ ਜਿਨ ਸਿਮਰਿਆ ਸੇਈ ਭਏ ਨਿਹਾ ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਸੁਖ ਹੋ ਟਲ ਗੁਰ ਸੇਵੀਐ ਅਹਿਨੇ ਸਹਿ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸ਼ੋਂ ਕੁਰਸ਼ੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਛੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੁਹਿਲੜਾ ਹਰ ਧਿਆਵਹੁ ਗੁਰਮੁਖ ਹਰ ਫਲ ਪਾਵਹੁ ਗੁਰਮੁਖ ਫਲ ਪਾਵਹੁ ਹਰ ਨਾਮ ਧਿਆਵਹੁ ਜਨਮ ਜਨਮ ਕੇ ਦੁਖ ਨਿਵਾਰੇ ਬਲਹਾਰੀ ਗੁਰ ਆਪਣੇ ਬਿਟੋਂ ਜਿਨ ਕਾਰਜ ਸਭ ਸਵਾਰੇ ਸੁਖ ਸੁਹਿਲੜਾ ਹਰ ਧਿਆਵਹੁ ਗੁਰਮੁਖ ਹਰ ਫਲ ਪਾਵਹੁ ਗੁਰਮੁਖ ਫਲ ਪਾਵਹੁ ਹਰ ਨਾਮ ਧਿਆਵਹੁ ਜਨਮ ਜਨਮ ਕੇ ਦੁਖ ਨਿਵਾਰੇ ਬਲਹਾਰੀ ਗੁਰ ਆਪਣੇ ਬਿਟੋਂ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰ ਹਰ ਜਪ
सुख फल हर जन पावह, नानक कहे सुनहौ जन पाई, सुख सुहेलड़ा हर त्यावह। सुन हर गुण पीने सहज सुपाइए, गोरमत सहजे नाते आए। जिनको धुर लिखिया तिन गुर मिलिया, तिन जन्म मरण पौ पग्गा, अंदरों दुर्मत दूजी खोई, सो जन हर लिव लगा। जिनको कृपा कीनी मेरे स्वामी, तेरा अनदिन हर गुण गाए। सुन मन पीने सहज सुपाए, जुग में राम नाम निस्तारा, गुर ते उपजे शब्द विचारा, गुर शब्द विचारा राम नाम प्यारा, जिस कृपा करे सो पाए, सहजे गुण गावे दिन राती, किल विक सब गवाए। सबको तेरा तू सबना का, हो तेरा तू हमारा, जुग में राम नाम निस्तारा। साजन आए बुठे घर माही, हर गुण गावहे त्रिपत अगाही, हर गुण गाए सदा त्रिपतासी, फिर भूख न लागे आए, दैदिस पूज होवे हर जन की।

ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ।

0: ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮਿਹਰ ਦੀ ਨਜ਼ਰ ਨਾਲ ਭਾਈ ਨੰਦ ਲਾਲ ਜੀ ਵੱਲ ਤੱਕਿਆ ਅਤੇ ਭਾਈ ਨੰਦ ਲਾਲ ਜੀ ਨੇ ਜਦੋਂ ਪ੍ਰੇਮ ਦੀ ਨਜ਼ਰ ਨਾਲ ਧਿਆਨ ਦੇਣਾ, ਗੁਰੂ ਸਾਹਿਬ ਜੀ ਨੇ ਮਿਹਰ ਦੀ ਨਜ਼ਰ ਔਰ ਭਾਈ ਨੰਦ ਲਾਲ ਜੀ ਨੇ ਪ੍ਰੇਮ ਦੀ ਨਜ਼ਰ ਨਾਲ ਜਦੋਂ ਸਤਿਗੁਰੂ ਮਹਾਰਾਜ ਜੀ ਦਾ ਦੀਦਾਰ ਦਰਸ਼ਨ ਕੀਤਾ ਅਤੇ ਹੱਥ ਜੁੜ ਗਏ ਔਰ ਹੱਥ ਜੋੜ ਕੇ ਬੜੇ ਪ੍ਰੇਮ ਦੇ ਨਾਲ ਇਹ ਬੋਲ ਆਪਣੇ ਮੁੱਖ ਤੋਂ ਉਚਾਰਨ ਕੀਤੇ, ਨਾਨਕ ਨਦਰੀ ਨਦਰ ਨਿਹਾਲ। ਤੁਸੀਂ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਔਰ ਤੁਹਾਡੀ ਇਸ ਮਿਹਰ ਦੀ ਨਜ਼ਰ ਨੇ ਮੈਨੂੰ ਅੰਦਰੋਂ ਨਿਹਾਲ ਕਰ ਦਿੱਤਾ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਮਹਾਰਾਜ ਜੀ, ਤੁਹਾਡੀ ਇਸ ਮਿਹਰ ਦੀ ਨਜ਼ਰ ਨੇ ਮੈਨੂੰ ਅੰਦਰੋਂ ਨਿਹਾਲ ਜਿਹੜਾ ਉਹ ਕਰ ਦਿੱਤਾ ਹੈ।
1: ਕਿਰਪਾ ਪਾਏ ਇਮ ਸਤਿਗੁਰ ਕੇਰੀ।
0: ਮਹਾਰਾਜ ਜੀ, ਬਸ ਤੁਹਾਡੀ ਕਿਰਪਾ ਜਿਹੜੀ ਹੈ ਉਹ ਤੁਹਾਡੀ ਨਜ਼ਰ ਵਿੱਚੋਂ ਹੀ ਮੈਨੂੰ ਮਿਲ ਗਈ ਹੈ। ਫਿਰ ਸਮਝ ਲੈਣਾ, ਜੇ ਅਸੀਂ ਪ੍ਰੇਮ ਨਾਲ ਭਿੱਜੇ ਹੋਏ ਆਏ ਹਾਂ, ਇਹ ਸਾਡੇ ਆਉਣ 'ਤੇ ਡਿਪੈਂਡ ਕਰਦਾ ਵੀ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਿਸ ਤਰ੍ਹਾਂ ਆਏ ਹਾਂ। ਜੇ ਪ੍ਰੇਮ ਵਿੱਚ ਭਿੱਜੇ ਹੋਏ ਆਏ ਹਾਂ ਤੇ ਜਿਹੜਾ ਸ਼ਬਦ ਗੁਰਬਾਣੀ ਦਾ ਕੀਰਤਨ ਰੂਪ ਵਿੱਚ ਚੱਲ ਰਿਹਾ ਉਹ ਸੁਣ ਕੇ ਅਸੀਂ ਨਿਹਾਲ ਹੋ ਜਾਵਾਂਗੇ, ਉਹ ਸਾਨੂੰ ਅੰਦਰੋਂ ਇੱਕ ਵੱਖਰਾ ਹੀ ਖੇੜਾ ਦੇ ਜਾਏਗਾ। ਕਿਉਂਕਿ ਦਰਸ਼ਨ ਤੇ ਗੁਰਬਾਣੀ 'ਚੋਂ ਹੀ ਹੋਣੇ ਆ ਨਾ, ਸ਼ਬਦ ਵਿੱਚੋਂ ਹੀ ਹੈ ਦਰਸ਼ਨ ਗੁਰੂ ਦਾ ਤੇ ਇਤਿਹਾਸ ਵਿੱਚੋਂ ਹੈ। ਜੇ ਪ੍ਰੇਮ ਵਿੱਚ ਭਿੱਜੇ ਆਏ ਹਾਂ, ਜਦੋਂ ਇਤਿਹਾਸ ਸੁਣਾਂਗੇ ਤੇ ਸਾਡਾ ਅੰਦਰ ਰੋਮ ਰੋਮ ਖਿੜ ਜਾਏਗਾ। ਭਾਈ ਨੰਦ ਲਾਲ ਜੀ ਕਹਿੰਦੇ, ਕਿਰਪਾ ਪਾਏ ਇਮ ਸਤਿਗੁਰ ਕੇਰੀ। ਮਹਾਰਾਜ ਜੀ, ਤੁਹਾਡੇ ਜਿਹੜੇ ਦਰਸ਼ਨ ਕੀਤੇ ਆ ਨਾ, ਇਹ ਜਿਹੜੀ ਕਿਰਪਾ ਹੋਈ ਹੈ, ਬਸ ਇੱਕੋ ਹੀ ਮੁੱਖ ਤੋਂ ਬੋਲ ਨਿਕਲਦਾ, ਨਾਨਕ ਨਦਰੀ ਨਦਰ ਨਿਹਾਲ। ਇਹ ਭਾਈ ਨੰਦ ਲਾਲ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ।

0: ਔਰ ਗੁਰੂ ਮਹਾਰਾਜ ਦੇ ਬਚਨ ਸੁਣ ਕੇ ਕਨੇਰੀ ਪ੍ਰੀਤ ਅੰਦਰ ਬਣ ਆਈ ਹੈ।
1: ਤਾਉ ਕਸੋਟੀ ਬਿਨ ਮਲ ਖੁਆ।
0: ਔਰ ਕਮਾਲ ਦੀ ਗੱਲ ਦੇਖੋ, ਕਸਵੱਟੀ ਤੇ ਲਾਉਣਾ ਹੀ ਨਹੀਂ ਪਿਆ, ਬਿਨਾਂ ਕਸਵੱਟੀ ਤੋਂ ਹੀ ਮਲ ਉਤਰ ਗਈ। ਕਿਤਾ ਹੁੰਦਾ ਨਾ ਕਸਵੱਟੀ ਤੇ ਲਾ ਕੇ ਫਿਰ ਮੈਲ ਨੂੰ ਉਤਾਰਨਾ, ਪਰ ਇੱਥੇ ਤੇ ਕਸਵੱਟੀ ਲਾਉਣੀ ਹੋਈ ਨਹੀਂ ਪਈ। ਗੁਰੂ ਮਹਾਰਾਜ ਦਾ ਦਰਸ਼ਨ ਹੀ ਐਸਾ ਸੀ ਕਿ ਉਹਨੇ ਅੰਦਰ ਦੀ ਮਲ ਨੂੰ ਧੋ ਕੇ ਰੱਖ ਦਿੱਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ, ਤੁਹਾਡੇ ਇਹ ਦੀਦਾਰ ਦੀ ਕਸਵੱਟੀ ਨੇ ਮੇਰੇ

ਬਹਾਨੇ ਨੂੰ ਵੀ ਪੂਰਾ ਸ਼ੁੱਧ ਹੋਣ ਵਾਸਤੇ 12 ਵਾਰੀ ਅਗਨੀ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ। ਬਾਰ ਬਾਰ ਸੁਨਿਆਰਾ ਸੋਨੇ ਨੂੰ ਉਹਦੇ ਅੰਦਰ ਦੀ ਮੈਲ ਨੂੰ ਕੱਢਣ ਵਾਸਤੇ ਉਹਨੂੰ ਬਿਲਕੁਲ ਸ਼ੁੱਧ ਕਰਨ ਲਈ, ਕਿਉਂਕਿ ਸਟੈਂਪ ਤਾਂ ਉਦੋਂ ਹੀ ਲੱਗਣੀ ਹੈ ਨਾ, ਮੋਹਰ ਤਾਂ ਉਦੋਂ ਹੀ ਲੱਗਣੀ ਹੈ ਵੀ ਹੁਣ ਇਹ ਪੂਰਾ ਸ਼ੁੱਧ ਹੋ ਗਿਆ, ਉਹਨੂੰ ਵੀ ਬਾਰ ਬਾਰ ਅਗਨੀ ਵਿੱਚੋਂ ਦੀ ਗੁਜ਼ਰਨਾ ਪੈਂਦਾ ਤਾਂ ਜਾ ਕੇ ਉਹ ਕੰਚਨ ਹੁੰਦਾ, ਸ਼ੁੱਧ ਸੋਨਾ ਬਣਦਾ। ਪਰ ਮਹਾਰਾਜ ਜੀ ਤੁਸੀਂ ਉਹ ਪਾਰਸ ਹੋ ਕਿ ਜੇ ਕੋਈ ਪ੍ਰੇਮ ਵਿੱਚ ਭਿੱਜ ਕੇ ਤੁਹਾਡਾ ਦਰਸ਼ਨ ਕਰ ਲਵੇ ਤਾਂ ਉਹ ਅੰਦਰੋਂ ਸੋਨੇ ਵਰਗਾ ਹੋ ਜਾਂਦਾ ਹੈ। ਪਰ ਪ੍ਰੇਮ ਵਿੱਚ ਭਿੱਜ, ਪ੍ਰੇਮ ਹੋਣਾ ਬੜਾ ਜ਼ਰੂਰੀ ਹੈ। ਬਾਣੀ ਤੁਸੀਂ ਪੜ੍ਹੀ ਜਾਓ, ਸਾਰੀ ਦਿਹਾੜੀ ਸੁਣੀ ਜਾਓ, ਜੇ ਅੰਦਰ ਭਾਉ ਨਹੀਂ ਹੈ ਨਾ, ਭਾਵਨਾ ਨਹੀਂ ਹੈ, ਫਿਰ ਅਸਰ ਨਹੀਂ ਹੋਣਾ। ਜੇ ਭਾਉ ਰੱਖ ਕੇ, ਭਾਵਨਾ ਰੱਖ ਕੇ ਗਾ ਸੁਣ ਰਹੇ ਹਾਂ ਤਾਂ ਉਹਦਾ ਅਸਰ ਵੀ ਦਿਖਾਈ ਦੇਗਾ। ਗਾਵੀਏ ਸੁਣੀਏ, ਮਨ ਰੱਖੀਏ ਭਾਉ, ਮਨ ਵਿੱਚ ਭਾਉ ਹੋਣਾ। ਭਾਉ ਕਿੱਥੋਂ ਆਏਗਾ? ਭਾਵਨਾ, ਭਾਵਨਾ ਕਿੱਥੋਂ ਆਏਗੀ? ਪ੍ਰੇਮ ਵਿੱਚੋਂ। ਪ੍ਰੇਮ ਨਾਲ ਬਾਣੀ ਪੜ੍ਹੋ, ਸੁਣੋਗੇ ਤਾਂ ਉਹਦਾ ਅਸਰ ਜ਼ਰੂਰ ਮਨ 'ਤੇ ਦਿਖਾਈ ਦੇਗਾ। ਸਤਿਗੁਰੂ ਮਹਾਰਾਜ ਜੀ, ਅਸੀਂ ਲੋਹੇ ਦੀ ਤਰ੍ਹਾਂ ਹਾਂ, ਤੁਸੀਂ ਪਾਰਸ ਹੋ, ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਗੁਰੂ ਨੂੰ ਮਿਲ ਕੇ ਹੀ ਕੰਚਨ ਹੋਇਆ ਜਾ ਸਕਦਾ ਹੈ, ਸੋਨਾ ਬਣਿਆ ਜਾ ਸਕਦਾ ਲੋਹੇ ਤੋਂ। ਜਿਹੜਾ ਮਨੂਰ ਹੈ, ਗਲਿਆ ਹੋਇਆ, ਸੜਿਆ ਹੋਇਆ, ਉਹ ਵੀ ਕਿਤੇ ਗੁਰੂ ਮਹਾਰਾਜ ਦੇ ਨਾਲ ਆ ਕੇ ਜੁੜ ਜਾਏ, ਉਹ ਵੀ ਖਰਾ ਸੋਨਾ ਹੋ ਸਕਦਾ। ਖੋਟਿਓਂ ਸਤਿਗੁਰੂ ਜੀ ਖਰੇ ਕਰਦੇ ਆ। ਕਹਿੰਦੇ ਸਤਿਗੁਰੂ ਮਹਾਰਾਜ ਜੀ, ਤੁਹਾਡੇ ਦਰਸ਼ਨਾਂ ਨੇ ਹੀ ਐਸੀ ਕਿਰਪਾ ਵਰਤਾ।

0: ਸੰਗਤ ਆ ਕੇ ਜੁੜਦੀ ਹੈ, ਸਤਿਗੁਰੂ ਮਹਾਰਾਜ ਦੇ ਸਨਮੁਖ ਆ ਕਰਕੇ ਬੈਠਦੇ ਹਨ।
1: ਮਹਿਮਾ ਕਰ ਹੈ ਗੁਰਨ ਅਨੁਰਾਗੇ,
0: ਗੁਰੂ ਮਹਾਰਾਜ ਨਾਲ ਇੰਨਾ ਪ੍ਰੇਮ, ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਬਸ ਮਨ ਅੰਦਰ ਗੁਰੂ ਗੁਰੂ ਗੁਰੂ ਗੁਰੂ ਹੀ ਜਪ ਰਿਹਾ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਹੀਂ ਹੋਰ। ਭਾਈ ਨੰਦ ਲਾਲ ਜੀ ਦਾ ਮਨ ਅੰਦਰ ਗੁਰੂ ਗੁਰੂ ਹਰ ਵੇਲੇ ਜਪ ਰਿਹਾ ਹੈ।
1: ਬੀਚ ਫਾਰਸੀ ਬੈਤ ਬਣਾਵੇ,
0: ਇੰਨਾ ਕਿਉਂਕਿ ਫਾਰਸੀ ਦੇ ਮਾਹਿਰ ਨੇ ਭਾਈ ਨੰਦ ਲਾਲ ਜੀ, ਇਸ ਲਈ ਔਰੰਗਜ਼ੇਬ ਨੇ ਭਾਈ ਨੰਦ ਲਾਲ ਜੀ ਨੂੰ ਰੱਖਿਆ ਹੋਇਆ ਕਿ ਤੁਸੀਂ ਮੇਰੇ ਪੁੱਤਰ ਨੂੰ ਫਾਰਸੀ ਜਿਹੜੀ ਆ ਉਹ ਸਿਖਾਉਣੀ ਆ। ਕਹਿੰਦੇ ਨੇ ਹੁਣ ਇੱਥੇ ਇੰਨਾ ਪ੍ਰੇਮ ਵਿੱਚ ਭੇਜਿਆ ਕਿ ਫਾਰਸੀ ਦੇ ਵਿੱਚ ਬੈਂਤ ਜਿਹੜੀ ਆ ਉਹ ਬਣਾ ਕੇ ਗੁਰੂ ਸਾਹਿਬ ਦੀ ਉਸਤਤ ਦੇ ਵਿੱਚ ਗਾਉਂਦੇ ਹਨ।
1: ਰੋਚਰ ਬਾਕ ਕਹਿ ਗੁਰੂ ਰਜਾਵੇ,
0: ਬੜੇ ਪ੍ਰੇਮ ਦੇ ਨਾਲ ਭਿੱਜ ਕੇ ਗੁਰੂ ਸਾਹਿਬ ਦੀ ਉਸਤਤ ਕਰਦਿਆਂ ਗੁਰੂ ਸਾਹਿਬ ਜੀ ਦੀ ਪ੍ਰਸੰਨਤਾ ਖੁਸ਼ੀ ਲੈਂਦੇ ਹਨ।
1: ਬਹੁ ਚਤੁਰਾਈ ਗੁਣ ਗਨ ਸਾਥ,
0: ਔਰ ਗੁਰੂ ਮਹਾਰਾਜ ਜੀ ਵੀ ਗੁਣ ਸ਼ੁਭ ਗੁਣਾਂ ਦੀ ਦਾਤ ਜਿਹੜੀ ਹੈ ਉਹ ਬਖਸ਼ਦੇ ਹਨ।
1: ਸੇਵਕ ਨਿਤ ਪ੍ਰਤ ਸ਼੍ਰੀ ਗੁਰਨਾਥ,
0: ਸੇਵਕ ਬਣ ਕੇ ਭਾਈ ਨੰਦ ਲਾਲ ਜੀ ਨਿਤ ਪ੍ਰਤ ਹਰ ਸਮੇਂ ਹਰ ਦਿਨ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜੁੜ ਕੇ ਸੇਵਾ ਕਰ ਰਹੇ ਨੇ, ਕਿਉਂਕਿ ਸੇਵਕ ਬਣ ਕੇ ਹੀ ਸੇਵਾ ਕਮਾਈ ਜਾ ਸਕਦੀ ਹੈ। ਜੇ ਸੇਵਕ ਨਹੀਂ ਬਣੇ ਤੇ

0: ਸੇਵਾ ਨਹੀਂ ਕਮਾ ਸਕਦੇ। ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ। ਸੇਵਕ ਬਣ ਕੇ ਸੇਵਾ ਕਰਦੇ, ਸੇਵਕ ਤੋਂ ਭਾਵ ਹੈ ਜਿਹਦੇ ਮਨ 'ਚ ਕੋਈ ਹਉਮੈ ਨਹੀਂ, ਹੰਕਾਰ ਨਹੀਂ, ਜਿਹਦੇ ਅੰਦਰ ਮੈਂ ਮੇਰੀ ਨਹੀਂ ਹੈ। ਸੇਵਕ ਦਾ ਮਤਲਬ ਹੁੰਦਾ ਜਿਹਦੇ ਅੰਦਰ ਮੈਂ ਮੇਰੀ ਨਹੀਂ ਹੈ, ਮੈਂ ਮੇਰੀ ਨੂੰ ਪਰੇ ਕਰਕੇ ਸੇਵਾ ਵਿੱਚ ਲੱਗੇ ਹਨ।
1: ਕੇਤਕ ਦਿਵਸ ਬਾਸ ਕਰ ਪਾਸ,
0: ਕਈ ਦਿਨ ਅਨੰਦਪੁਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਭਾਈ ਨੰਦ ਲਾਲ ਜੀ ਨੇ ਸੇਵਾ ਔਰ ਸਿਮਰਨ ਨੂੰ ਕਮਾਇਆ ਹੈ।
1: ਬੇਦਾ ਹੋਏ ਪੁਨ ਗਯੋ ਆਵਾਸ,
0: ਹੁਣ ਪਤਾ ਹੈ ਕਿਉਂਕਿ ਨੌਕਰੀ ਕਰ ਰਹੇ ਆ ਔਰੰਗਜ਼ੇਬ ਦੇ ਕੋਲ, ਵਾਪਸ ਜਾਣਾ ਵੀ ਮਨ ਤੇ ਨਹੀਂ ਕਰਦਾ ਪਰ ਤਨ ਕਰਕੇ ਜਾਣਾ ਜ਼ਰੂਰੀ ਹੈ। ਇਸ ਲਈ ਗੁਰੂ ਸਾਹਿਬ ਜੀ ਤੋਂ ਆਗਿਆ ਲਈ ਕਿ ਮਹਾਰਾਜ ਚਿੱਤ ਨਹੀਂ ਕਰਦਾ, ਚਿੱਤ ਤਾਂ ਕਹਿੰਦਾ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੀ ਰਹਿ, ਮਨ ਨਹੀਂ ਕਰਦਾ ਜਾਣ ਨੂੰ ਪਰ ਤਨ ਕਰਕੇ ਜਾਣਾ ਪਏਗਾ। ਇਸ ਲਈ ਤੁਸੀਂ ਮੈਨੂੰ ਆਗਿਆ ਜਿਹੜੀ ਆ ਉਹ ਦੇਣਾ ਕਰੋ ਜੀ।
1: ਸਦਾ ਧਿਆਨ ਸਤਿਗੁਰ ਕੋ ਧਾਰੈ,
0: ਸਤਿਗੁਰੂ ਜੀ ਕੋਲੋਂ ਆਗਿਆ ਲੈ ਕੇ ਵਾਪਸ ਜਿਹੜਾ ਉਹ ਚਲੇ ਗਏ ਆਪਣੇ ਆਵਾਸ ਘਰ ਦੇ ਵਿੱਚ, ਪਰ ਧਿਆਨ ਗੁਰੂ ਵੱਲ ਹੀ ਹੈ। ਹਰ ਵੇਲੇ ਮਨ ਅੰਦਰ ਗੁਰੂ ਗੁਰੂ ਜਪਦੇ ਹਨ।
1: ਬੈਠਤ ਉਠਤ ਨਾਮ ਸੰਭਾਰੈ,
0: ਹੁਣ ਅਵਸਥਾ ਕੀ ਹੋ ਗਈ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੈ ਚਿਤਾਰੇ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਮਨ ਅੰਦਰ ਹੁਣ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਹੀ ਚੇਤਾ

0: ਉਹ ਗੁਰੂ ਮਨ ਹੀ ਮਨ ਦੇ ਵਿੱਚ ਆਪਣਾ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਬਣਾ ਲਿਆ ਵੀ ਸੱਚੇ ਪਾਤਸ਼ਾਹ ਹੁਣ ਮੈਨੂੰ ਕਿਤੇ ਹੋਰ ਭਟਕਣ ਦੀ ਲੋੜ ਨਹੀਂ। ਪਹਿਲਾਂ ਸੀ ਅੰਦਰ ਤਾਂਗ ਤੜਪ ਸੀ, ਪਰ ਜਦੋਂ ਪੂਰੇ ਗੁਰੂ ਦੇ ਦੀਦਾਰ ਹੋ ਗਏ, ਚਰਨਾਂ 'ਚ ਜੁੜਨਾ ਹੋ ਗਿਆ, ਹੁਣ ਕਿਸੇ ਹੋਰ ਦਾ ਖਿਆਲ ਮਨ 'ਚ ਆਵੇ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਤੇ ਮਨ ਵੀ ਤੁਹਾਡਾ ਤੇ ਤਨ ਵੀ ਤੁਹਾਡਾ ਹੈ। ਇਸ ਲਈ ਮਨ ਤਨ ਕਰਕੇ ਭਾਈ ਨੰਦ ਲਾਲ ਜੀ ਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਧਾਰਨ ਕੀਤਾ। ਆਪ ਜੀ ਨੇ ਪਿਛਲੇ ਦਿਨੀਂ ਇਤਿਹਾਸ ਸੁਣਿਆ, 12 ਸਾਲ ਦੀ ਉਮਰ 'ਚ ਪਿਤਾ ਜੀ ਨੇ ਕਿਹਾ ਸੀ ਕਿ ਇਹ ਜਿਹੜਾ ਵੈਰਾਗੀ ਸਾਧੂ ਹੈ ਇਹਨੂੰ ਆਪਣਾ ਗੁਰੂ ਧਾਰਨ ਕਰੋ, ਕੰਠੀ ਪਾਓ। ਉਹਨਾਂ ਆਖਿਆ ਸੀ ਨਹੀਂ, ਜਿਸ ਦਿਨ ਮੈਨੂੰ ਪੂਰਾ ਗੁਰੂ ਮਿਲ ਜਾਏ ਜਿਹਨੂੰ ਮੈਂ ਚਾਹੁੰਦਾ ਕਿ ਮੇਰੇ ਕੰਠੀ ਨਹੀਂ ਕੰਠ ਦੇ ਵਿੱਚ ਨਾਮ ਦਾ ਰਸ ਭਰ ਦੇਵੇ, ਉਸ ਦਿਨ ਮੈਂ ਗੁਰੂ ਧਾਰਨ ਕਰ ਲਾਂ। ਔਰ ਵੈਰਾਗੀ ਸਾਧੂ ਨੇ ਵੀ ਕਿਹਾ ਸੀ ਕਿ ਤੁਸੀਂ ਚਿੰਤਾ ਨਾ ਕਰੋ, ਜਿਸ ਤਰ੍ਹਾਂ ਦੀ ਤਾਂਘ ਤੁਹਾਡੇ ਪੁੱਤਰ ਨੇ ਮਨ ਵਿੱਚ ਰੱਖੀ ਆ, ਇੱਕ ਨਾ ਇੱਕ ਦਿਨ ਪੂਰਾ ਗੁਰੂ ਜ਼ਰੂਰ ਮਿਲੇਗਾ। ਤੁਸੀਂ ਸੁਣਿਆ ਸੀ ਲੜੀਵਾਰ ਇਤਿਹਾਸ। ਅੱਜ ਕਵੀ ਜੀ ਕਹਿੰਦੇ ਆ ਕਿ ਮਨ ਔਰ ਤਨ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਹੋ ਗਏ ਹਨ।
1: ਸਿੱਖੀ ਮਗ ਮੈਂ ਮਹਾ ਓ ਮਹਾ।
0: ਬੜਾ ਉਤਸ਼ਾਹ ਹੈ ਅੰਦਰ, ਪ੍ਰੇਮ ਹੈ ਕਿ ਜਿਹੜਾ ਮਾਰਗ ਸਿੱਖੀ ਦਾ ਸਤਿਗੁਰੂ ਮਹਾਰਾਜ ਜੀ ਨੇ ਦਿੱਤਾ ਹੈ, ਬਸ ਹੁਣ ਇਹਦੇ ਉੱਪਰ ਹੀ ਤੁਰਨਾ ਹੈ।
1: ਚਾਹੇ ਜਾਤੇ ਕੇ ਨਿਕਟ ਰਹੰਤਾ।
0: ਮਨ ਤਾਂ ਜਿਹੜਾ ਉਹ ਕਹਿੰਦਾ ਵੀ ਗੁਰੂ ਪਾਤਸ਼ਾਹ ਕੋਲ ਰਹਿ, ਪਰ ਤਨ ਕਰਕੇ ਜਿਹੜੀ ਨੌਕਰੀ ਕਰਦੇ ਆ ਉਹ ਫਿਰ ਸਹਿਜਾਦੇ ਦੇ ਕੋਲ, ਔਰੰਗਜ਼ੇਬ ਦਾ ਜਿਹੜਾ ਪੁੱਤਰ ਹੈ ਉਹਦੇ ਪਾਸ ਹੀ ਜ਼ਿਆਦਾਤਰ ਸਰੀਰ ਕਰਕੇ ਰਹਿੰਦੇ ਹਨ।
1: ਸੋ ਮਤਵੰਤ ਜਿਮ ਸੰਤ ਮਹੰਤਾ।
0: ਅੰਦਰ ਮਤ ਬੜੀ ਉੱਤਮ ਹੈ, ਉੱਤਮ ਮਤ ਦੇ ਧਾਰਨੀ ਨੇ। ਜੇ ਸਹਿਜਾਦੇ ਦੇ ਕੋਲ ਬੈਠ ਕੇ ਉਹਨੂੰ ਫਾਰਸੀ ਪੜ੍ਹਾਉਂਦੇ, ਉਹਦਾ ਗਿਆਨ ਵੀ ਕਰਾਉਂਦੇ ਆ ਨਾ, ਪਰ ਗੱਲ ਗੁਰੂ ਕਲਗੀਧਰ ਪਾਤਸ਼ਾਹ ਦੀ ਉਹੀ ਕਰਦੇ ਆ। ਗੁਰੂ ਮਹਾਰਾਜ ਦੇ ਗੁਣ ਵੀ

0: ਔਰੰਗਜ਼ੇਬ ਦੇ ਪੁੱਤਰ ਦਾ ਨਾਮ ਹੈ। ਕਹਿੰਦੇ ਇਹਦੇ ਨਜ਼ਦੀਕ ਜਦੋਂ ਇਹਨੂੰ ਪੜਾਉਂਦੇ ਹਨ
1: ਤੇ ਸਹਿਬ ਤਾਵਹੇ ਮਾਰਗ ਨਿਕਾ,
0: ਔਰ ਉੱਤਮ ਮਾਰਗ ਜਿਹੜਾ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਕੇ ਪਤਾ ਲੱਗਾ ਹੈ, ਉਸ ਉੱਤਮ ਮਾਰਗ ਦੇ ਬਾਰੇ ਨਾਲ ਨਾਲ ਕਹਿੰਦੇ ਸਾਂਝ ਵੀ ਜਿਹੜੀ ਆ ਉਹ ਪਾਉਂਦੇ ਹਨ।
1: ਮਤਵੰਤਨ ਮੈਂ ਗਿਣੀ ਹੈ ਸਾਰੇ,
0: ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਕਹਿੰਦੇ ਨੇ ਜਿਸ ਨੂੰ ਮੈਂ ਗੁਰੂ ਧਾਰਨ ਕਰਕੇ ਆਇਆ ਨਾ, ਉਸ ਤੋਂ ਵੱਧ ਇਸ ਦੁਨੀਆਂ ਦੇ ਅੰਦਰ ਮੈਨੂੰ ਕੋਈ ਉੱਤਮ ਮਤ ਦਾ ਧਾਰਨੀ ਨਹੀਂ ਦਿਸਦਾ ਜੋ ਸਮਝ ਆਈ ਹੈ। ਕਈ ਵਾਰ ਬੇਨਤੀ ਕੀਤੀ ਜਦੋਂ ਇੱਦਾਂ ਦੀ ਗੱਲ ਆਵੇ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਜੋਗੇ ਨਾ ਰਹਿ ਜਾਈਏ, ਸਾਨੂੰ ਪਤਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਕੀ ਨੇ। ਅਤੇ ਜੇ ਸਾਨੂੰ ਪਤਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਹੈ ਕੀ ਨੇ, ਕੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ, ਜੇ ਇਹ ਹੀ ਨਾ ਪਤਾ ਲੱਗਾ ਫਿਰ ਮੱਥਾ ਟੇਕਣ ਦਾ ਕੀ ਲਾਭ ਹੈ। ਪਤਾ ਹੋਵੇ ਨਾ ਜਿਸ ਗੁਰੂ ਮਹਾਰਾਜ ਨੂੰ ਅਸੀਂ ਮੱਥਾ ਟੇਕਦੇ ਸੀਸ ਨਵਾਉਂਦੇ ਹਾਂ ਉਹ ਕਿੰਨੀ ਸਮਰੱਥਾ ਦਾ ਮਾਲਕ ਹੈ। ਭਾਈ ਨੰਦ ਲਾਲ ਜੀ ਕਹਿੰਦੇ ਮੈਨੂੰ ਜਿੱਥੋਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਮਝ ਆ ਗਈ ਵੀ ਐਸੀ ਉੱਚੀ ਮਤ ਦੇ ਧਾਰਨੀ ਮੈਨੂੰ ਕੋਈ ਹੋਰ ਨਹੀਂ ਦਿਸਦਾ ਹੈ।
1: ਨਿਪੁੰਨ ਪਾਰਸੀ ਇਲਮ ਮਝਾਰੇ,
0: ਠੀਕ ਹੈ ਭਾਵੇਂ ਮੈਂ ਫਾਰਸੀ ਜਿਹੜੀ ਹੈ ਉਹ ਪੜ੍ਹੀ ਹੈ, ਇਲਮ ਹੈ ਗਿਆਨ ਹੈ ਅਤੇ ਮੈਂ ਤੈਨੂੰ ਟੀਚਰ ਬਣ ਕੇ ਪੜ੍ਹਾ ਰਿਹਾ, ਪਰ ਜਿਹਨੂੰ ਮੈਂ ਗੁਰੂ ਧਾਰਨ ਕੀਤਾ ਉਹ ਤਾਂ ਪਤਾ ਹੀ ਨਹੀਂ ਫਾਰਸੀ ਦੇ ਵਿੱਚ ਕਿੰਨੇ ਕੁ ਉਹ ਇਹਦੇ ਵਿੱਚ ਕਾਬਿਲ ਨੇ, ਉਹਨਾਂ ਦੀ ਕਾਬੀਅਲਿਤ ਜਿਹੜੀ ਹੈ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
1: ਔਰੰਗ ਕੋ ਪ੍ਰਤਾਪ ਵੱਡ ਪਾਡਾ,
0: ਕਹਿੰਦੇ ਨੇ ਇੰਨਾ ਵੱਡਾ ਪ੍ਰਤਾਪ ਹੈ ਉਹਨਾਂ ਦਾ ਜਿਨ੍ਹਾਂ ਦੇ ਮੈਂ ਦੀਦਾਰ ਕਰਕੇ ਆਇਆ, ਉਹ ਇੰਨਾ ਵੱਡਾ ਪ੍ਰਤਾਪ ਹੈ ਕਿ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਵੀ ਛੱਡ ਜਾਏ। ਐਸਾ ਪ੍ਰਤਾਪ ਗੁਰੂ ਕਲਗੀਧਰ ਪਾਤਸ਼ਾਹ ਦਾ ਹੈ।
1: ਦੁਸ਼ਟ ਵਿਸ਼ਾਲ ਸ਼ਰਾ ਮਹਿੰਗਾਡਾ,
0: ਔਰ ਦੂਜੇ ਪਾਸੇ ਹੁਣ ਥੋੜ੍ਹਾ ਜਿਹਾ ਧਿਆਨ ਦੇਣਾ, ਭਾਈ ਨੰਦ ਲਾਲ ਜੀ ਆਏ ਗੁਰੂ ਪਾਤਸ਼ਾਹ ਪ੍ਰਤੀ ਅਥਾਹ ਪ੍ਰੇਮ, ਵਾਪਸ ਫਿਰ ਚਲੇ ਗਏ, ਫਿਰ ਜਾ ਕੇ ਬਹਾਦਰ ਸ਼ਾਹ ਨੂੰ ਜਾ ਕੇ ਪੜ੍ਹਾਉਂਦੇ ਆ, ਉਹਨੂੰ ਅਰਬੀ ਫਾਰਸੀ ਦਾ ਗਿਆਨ ਕਰਾਉਂਦੇ ਆ। ਹੁਣ ਥੋੜ੍ਹਾ ਜਿਹਾ ਧਿਆਨ ਦੇਣਾ ਔਰੰਗਜ਼ੇਬ ਵੱਲ, ਔਰੰਗਜ਼ੇਬ ਜਿਹੜਾ ਸਮੇਂ ਦਾ ਬਾਦਸ਼ਾਹ ਔਰ ਬਹੁਤ ਵੱਡਾ ਅਹੰਕਾਰ ਦੇ ਨਾਲ ਭਰਿਆ ਹੋਇਆ ਅਹੰਕਾਰੀ ਹੈ, ਜੋ ਮਨ ਦੇ ਵਿੱਚ ਇਹ ਠਾਣ ਕੇ ਬੈਠਾ ਹੈ ਕਿ ਮੈਂ ਚਾਹੁੰਦਾ ਕਿ ਚਾਰੇ ਪਾਸੇ ਇਸਲਾਮ

ਦਿਨ ਲੋਕ ਉਹਨਾਂ ਦਾ ਇਹ ਬਹੁਤ ਵੱਡਾ ਦੁਖੀ ਇਤਿਹਾਸ ਸਾਰਾ ਤੁਸੀਂ ਜਾਣਦੇ ਹੋ, ਕਿਵੇਂ ਕਸ਼ਮੀਰ ਤੱਕ ਹਾਹਾਕਾਰ ਮਚੀ ਹੈ, ਕਿਵੇਂ ਤਿਲਕ ਅਤੇ ਜੰਜੂ ਨੂੰ ਮਿਟਾਉਣ ਦੀ ਕੋਸ਼ਿਸ਼ ਹੋਈ ਹੈ, ਧਰਮ ਮੰਦਿਰ ਤੱਕ ਢਾ ਦਿੱਤੇ ਗਏ ਸਨ, ਮੂਰਤੀਆਂ ਤੱਕ ਤੁੜਵਾ ਦਿੱਤੀਆਂ ਗਈਆਂ ਸੀ, ਕਿਉਂਕਿ ਇਹ ਚਾਹੁੰਦਾ ਹੈ ਕਿ ਪੂਰੇ ਭਾਰਤ ਦੇ ਵਿੱਚ ਕੇਵਲ ਇਸਲਾਮ ਦਾ ਹੀ ਬੋਲਬਾਲਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਕਾਰਨ ਵੀ ਇਹੀ ਹੈ, ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮੈਂ ਸਾਕਾ। ਇਹ ਉਹ ਔਰ

0: ਰੰਗਣ ਵਾਲਾ ਕੋਈ ਰੱਬੀ ਰੂਹ ਵੀ ਹੋਵੇ ਨਾ, ਕਿਉਂਕਿ ਜਿਹੜਾ ਰੱਬੀ ਰੰਗ ਵਿੱਚ ਰੰਗਿਆ ਉਹ ਤੇ ਕੁਫਰ ਨਹੀਂ ਧੋਲੇਗਾ, ਉਹ ਝੂਠ ਨਹੀਂ, ਉਹ ਸੱਚ ਬੋਲੇਗਾ। ਤੇ ਜਿਹੜਾ ਅਹੰਕਾਰ ਨਾਲ ਭਰਿਆ ਹੁੰਦਾ ਉਹਨੂੰ ਸੱਚ ਹਜ਼ਮ ਨਹੀਂ ਹੁੰਦਾ। ਕਈ ਐਸੇ ਸੂਫੀ ਫਕੀਰ ਨੇ ਜਿਨ੍ਹਾਂ ਦਾ ਕਤਲ ਔਰੰਗਜ਼ੇਬ ਨੇ ਕਰਵਾਇਆ ਹੈ।
1: ਤੁਰਕ ਤੇਜ ਕੀ ਜਰਾ ਉਖਾਰਨ।
0: ਹੁਣ ਇਹ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬਾਦਸ਼ਾਹ ਦਰਵੇਸ਼ ਬਣ ਕੇ ਪ੍ਰਗਟ ਹੋਏ ਨੇ, ਇਹ ਕਿਉਂ ਹੋਏ ਆ? ਕਿਉਂਕਿ ਇਹਦੇ ਵਰਗੇ ਹੰਕਾਰੀ ਦੀ ਤੁਰਕ ਦੀ ਜੜ ਨੂੰ ਪੁੱਟਣ ਵਾਸਤੇ। ਇੱਥੇ ਇੱਕ ਬੜੇ ਕਮਾਲ ਦੀ ਗੱਲ ਕੀਤੀ, ਕਹਿੰਦੇ ਪਰਮੇਸ਼ਵਰ, ਅਸੀਂ ਕਹਿੰਦੇ ਹਾਂ ਜੀ ਇਹ ਬਾਦਸ਼ਾਹ ਬਣ ਗਿਆ, ਅਸੀਂ ਕਹਿੰਦੇ ਹਾਂ ਇਹ ਰਾਜਾ ਬਣ ਗਿਆ, ਅਤੇ ਆਮ ਲੋਕ ਕਹਿਣਗੇ ਕਿੱਡੇ ਭਾਗਾਂ ਵਾਲਾ ਇਹਨੂੰ, ਤੇ ਇਹ ਬਾਦਸ਼ਾਹ ਦਾ ਤਖਤ ਮਿਲ ਗਿਆ, ਇਹਨੂੰ ਤੇ ਰਾਜੇ ਦੀ ਗੱਦੀ ਮਿਲ ਗਈ। ਨਹੀਂ, ਕਈ ਵਾਰ ਐਸਾ ਹੁੰਦਾ ਕਿ ਕਿਸੇ ਦੀ ਜੜ ਪੁੱਟਣ ਵਾਸਤੇ ਪਰਮਾਤਮਾ ਖੇਡ ਐਸੀ ਬਣਾ ਦਿੰਦਾ, ਉਹਨੂੰ ਬਾਦਸ਼ਾਹ ਦੀ ਗੱਦੀ 'ਤੇ ਬਿਠਾ ਦਿੰਦਾ ਹੈ ਕਿ ਤੇਰਾ ਵਿਨਾਸ਼ ਇਸ ਤਰ੍ਹਾਂ ਹੋਣਾ। ਬਿੱਧ ਉਹਨੇ ਬਣਾਉਣੀ ਹੈ ਨਾ, ਕਿਉਂਕਿ ਉਹਨੇ ਬਿੱਧ ਉਹਨੇ ਬਣਾਉਣੀ ਹੈ। ਹੁਣ ਇਸ ਔਰੰਗਜ਼ੇਬ ਦੀ ਜੜ ਨੂੰ ਪੁੱਟਣ ਲਈ ਇਹਨੂੰ ਬਾਦਸ਼ਾਹ ਦੀ ਗੱਦੀ ਤੱਕ ਪਹੁੰਚਾਤਾ, ਕਿਉਂਕਿ ਇਹਦੀ ਜੜ ਹੀ ਇੱਦਾਂ ਪੁੱਟੀ ਜਾਣੀ ਸੀ। ਬਿੱਧ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਈ। ਕਰਨ ਅਤੇ ਕਰਾਉਣ ਦੀ ਸਮਰੱਥਾ ਪਰਮੇਸ਼ਵਰ, ਕਰਮ ਸਾਡਾ ਹੈ, ਕਰਮ ਅਸੀਂ ਕਰਨਾ, ਪਰ ਉਸ ਕਰਮ ਦਾ ਫਲ ਕਿੱਦਾਂ ਦੇਣਾ ਇਹ ਉਹ ਪਰਮਾਤਮਾ ਨੇ ਫੈਸਲਾ ਕਰਨਾ, ਕਿ ਇਹਨੂੰ ਇਹ ਕਰਮ ਦਾ ਫਲ ਕਿਸ ਤਰ੍ਹਾਂ ਦੇਣਾ, ਕਿਹੜੇ ਰੂਪ 'ਚ ਦੇਣਾ। ਕਹਿੰਦੇ ਨੇ ਅਸਲ ਦੇ ਵਿੱਚ ਇਹ ਸੁਲਤਾਨ ਬਣ ਕੇ ਬੈਠ ਤਾਂ ਗਿਆ ਹੈ, ਪਰ ਇਹਦੀ ਜੜ ਪੁੱਟਣ ਵਾਸਤੇ ਉੱਧਰ ਕਲਗੀਧਰ ਪਾਤਸ਼ਾਹ ਵੈ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹ ਵਰਿਆਮ ਮਰਦ ਅਗੰਬੜਾ ਵੀ ਪ੍ਰਗਟ ਜਿਹੜੇ

0: परमेश्वर ने ऐसी बिद बना दिती, भावें अपने पिता भरावां दा कातल है पर बिद ऐसी बन गई कि ए सुल्तान बादशाह बन के बैठा है।
1: करता अपन आप को हान।
0: हुण असल दे विच हानी है, लोग कहणगे वी किन्ने इहदे भाग चंगे है, बादशाह दी गद्दी ते बैठा है, पर ए नहीं पता इहदे पिछे इहदी जड़ जिहड़ी है उह इक दिन पुट्टी जाणी है। सतगुरु पातशाह महाराज जी दा प्रगट होना, प्रकाश होना ਇਹਦੀ ਜੜ ਨੂੰ ਪੁੱਟਣ ਵਾਸਤੇ, ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਹੈ। ਇਸ ਵਾਸਤੇ ਕਹਿੰਦੇ ਨੇ ਇਹ ਜਿਹੜਾ ਪ੍ਰਤਾਪ ਹੈ ਇਹ ਇੱਕ ਦਿਨ ਹਾਨ, ਹਾਨ ਮਤਲਬ ਇੱਕ ਦਿਨ ਨਾਸ਼ ਹੋ ਜਾਵੇਗਾ।
1: ਜਿਵ ਰਾਵਣ ਮਨ ਦੋਖੀ ਹੋਆ।
0: ਜਿਵੇਂ ਰਾਵਣ ਦੀ ਗੱਲ ਕੀਤੀ ਹੈ, ਰਾਵਣ ਹਾਲਾਂਕਿ ਉਹਦੀ ਤਪੱਸਿਆ ਬਹੁਤ ਵੱਡੀ ਹੈ, ਚਾਰ ਵੇਦਾਂ ਦਾ ਪਾਠੀ ਵੀ ਹੈ, ਇੱਕ ਗੱਲ ਧਿਆਨ 'ਚ ਰੱਖਿਓ ਆਪ ਸਾਰੇ ਸੂਝਵਾਨ ਹੋ, ਜਿੰਨੇ ਮਰਜ਼ੀ ਅੰਦਰ ਚੰਗੇ ਗੁਣ ਹੋਣ, ਜਿੰਨੇ ਮਰਜ਼ੀ, ਪਰ ਇੱਕ ਅਹੰਕਾਰ ਅੰਦਰ ਜਦੋਂ ਆ ਗਿਆ ਨਾ, ਉਹਨੇ ਸਾਰੇ ਸ਼ੁਭ ਗੁਣਾਂ ਉੱਤੇ ਪਾਣੀ ਫੇਰ ਦੇਣਾ, ਸਾਰੇ ਸ਼ੁਭ ਗੁਣਾਂ ਦੇ ਉੱਤੇ ਭਾਂਡਾ ਖਾਲੀ ਹੋ ਜਾਣਾ ਇੱਕ ਅਹੰਕਾਰ ਦੇ ਕਾਰਨ। ਹੁਣ ਰਾਵਣ ਚਾਰ ਵੇਦਾਂ ਦਾ ਪਾਠੀ ਹੈ, ਬਹੁਤ ਉੱਚ ਚੋਟੀ ਦਾ ਬ੍ਰਾਹਮਣ ਹੈ, ਪਰ ਕੀ ਹੋਇਆ, ਉਹਦਾ ਅਹੰਕਾਰ ਹੀ ਉਹਨੂੰ ਡੋਬ ਗਿਆ। ਗੁਣ ਤਾਂ ਬਹੁਤ ਨੇ ਉਹਦੇ ਵਿੱਚ, ਪਰ ਇੱਕ ਅਵਗਣ ਉਹਨੂੰ ਲੈ ਕੇ ਬੈਠ ਗਿਆ। ਉਹ ਕਿਹੜਾ ਸੀ ਅਹੰਕਾਰ, ਵੀ ਮੈਂ ਬਹੁਤ ਵੱਡਾ ਤਪ ਕੀਤਾ ਹੈ, ਮੇਰੇ ਰਾਜ ਨੂੰ ਕੌਣ ਖਤਮ ਕਰ ਸਕਦਾ, ਲੰਕਾਗੜ ਸੋਇਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ, 1 ਲੱਖ ਪੂਤ 1.25 ਲੱਖ ਨਾਤੀ, ਤੈ ਰਾਵਣ ਘਰ ਦੀਆ ਨਾ ਬਾਤੀ। ਉਹਨੂੰ ਹੰਕਾਰ ਸੀ ਨਾ, ਕਹਿੰਦੇ ਜਿਸ ਤਰ੍ਹਾਂ ਅਹੰਕਾਰੀ ਰਾਵਣ ਨੇ ਕਈ ਰਿਸ਼ੀ ਮੁਨੀਆਂ ਨੂੰ ਵੀ ਮਾਰ ਦਿੱਤਾ, ਕਿਉਂ, ਕਿਉਂਕਿ ਅਹੰਕਾਰ ਦੇ ਵਿੱਚ ਬੁੱਧੀ ਭ੍ਰਿਸ਼ਟ ਹੋ ਗਈ, ਹੰਕਾਰ ਨੇ ਬੁੱਧੀ ਭ੍ਰਿਸ਼ਟ ਕਰ ਦਿੱਤੀ, ਕਈ ਰਿਸ਼ੀ ਮੁਨੀਆਂ ਦਾ ਵੀ ਇਹਨੇ ਕਤਲ ਜਿਵੇਂ ਔਰੰਗਜ਼ੇਬ ਨੇ ਕੀਤਾ, ਰਾਵਣ ਨੇ ਵੀ ਕਈ ਰਿਸ਼ੀ ਮੁਨੀਆਂ ਦਾ

0: ਜਿਹੜਾ ਰਾਜ ਸਥਾਪਿਤ ਕਰ ਲਿਆ, ਪਰ ਇੱਕ ਦਿਨ ਇਹਦੇ ਅੰਦਰ ਦਾ ਅਹੰਕਾਰ ਹੀ ਇਹਨੂੰ ਲੈ ਕੇ ਬੈਠ ਗਿਆ।
1: ਕਰੀ ਅਵਗਾਇਆ ਰਘੁਵਰ ਕੇਰੀ,
0: ਔਰ ਜੋ ਇਹਨੇ ਹੰਕਾਰ ਦੇ ਵਿੱਚ ਆ ਕੇ ਜੋ ਕੁਛ ਕੀਤਾ ਹੈ, ਜਦੋਂ ਸ਼੍ਰੀ ਰਾਮ ਜੀ ਔਰ ਲਕਸ਼ਮਣ ਜੀ ਔਰ ਸੀਤਾ ਜੀ ਜਦੋਂ ਬਨਵਾਸ ਦਾ ਸਮਾਂ ਕੱਟਦੇ ਆ, ਤੇ ਕਿਵੇਂ ਸੀਤਾ ਜੀ ਨੂੰ ਹਰ ਕੇ ਲੈ ਜਾਣਾ, ਫਿਰ ਇਹ ਜਿਹੜਾ ਇਹ ਸ਼੍ਰੀ ਰਾਮ ਜੀ ਦਾ ਜਾਣਾ ਔਰ ਲੰਕਾ ਤੇ ਚੜ੍ਹਾਈ ਕਰਨੀ, ਉਹ ਸਾਰੀ ਗੱਲ ਜਿਹੜੀ ਕਵੀ ਜੀ ਕਰਦੇ ਆ, ਗੱਲ ਆਉਣੀ ਔਰੰਗਜ਼ੇਬ 'ਤੇ ਆ, ਗੱਲ ਆਉਣੀ ਆ ਅਹੰਕਾਰ 'ਤੇ। ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ, ਕਿਸ ਤਰ੍ਹਾਂ ਹੰਕਾਰ ਦੇ ਵਿੱਚ ਹਰਨਾਕਸ਼ ਮਾਰਿਆ ਗਿਆ, ਕਿਸ ਤਰ੍ਹਾਂ ਰਾਵਣ ਮਾਰਿਆ ਗਿਆ। ਵੱਡੇ ਵੱਡੇ ਅਹੰਕਾਰੀ ਜਿਹੜੇ ਇਸ ਧਰਤੀ 'ਤੇ ਆਏ ਆ, ਉਹਨਾਂ ਦਾ ਵਿਨਾਸ਼ ਕਿੱਦਾਂ ਕਿੱਦਾਂ ਹੋਇਆ ਹੈ, ਉਹਦਾ ਜ਼ਿਕਰ ਜਿਹੜਾ ਕਰਦੇ ਹਾਂ, ਜਿਹੜਾ ਖਿਆਲ ਔਰੰਗਜ਼ੇਬ ਵੱਲ ਲਿਆਉਣਾ ਚਾਹੁੰਦੇ ਆ, ਇਹ ਔਰੰਗਜ਼ੇਬ ਦਾ ਵਿਨਾਸ਼ ਕਿੱਦਾਂ ਹੋਵੇਗਾ।
1: ਸਭ ਬੇਦ ਕੀਨ ਹਾਨ ਤਿਸ ਬੇਰੀ,
0: ਪਰਮਾਤਮਾ ਨੇ ਫਿਰ ਬਿੱਦ ਐਸੀ ਬਣਾਈ। ਰਾਵਣ ਕਹਿੰਦਾ ਮੈਨੂੰ ਕੌਣ ਮਾਰ ਸਕਦਾ, ਹਰਨਾਕਸ਼ ਕਹਿੰਦਾ ਮੈਨੂੰ ਕੌਣ ਮਾਰ ਸਕਦਾ, ਪਰ ਉਸ ਮਾਲਕ ਨੇ ਬਿੱਦ ਐਸੀ ਬਣਾ ਦਿੱਤੀ ਹੈ ਕਿ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਇਹ ਬਿੱਦ ਬਣਾਉਣ ਵਾਲਾ ਉਹ ਪਰਮੇਸ਼ਵਰ ਹੈ।
1: ਕਰੀ ਅਵਗਿਆ ਤਿਮ ਸਤਿਗੁਰ ਕੀ,
0: ਇਸੇ ਤਰ੍ਹਾਂ ਔਰੰਗਜ਼ੇਬ ਦੇ ਅੰਦਰ ਜਦੋਂ ਅਹੰਕਾਰ ਆ ਗਿਆ, ਇਹਨੇ

ਜਿਹੜੀ ਆ ਉਹ ਕੀਤੀ ਜਾਵੇ ਕਿ ਭੈੜੀ ਮਤ ਦੇ ਨਾਲ ਅਹੰਕਾਰ ਦੇ ਵਿੱਚ ਬੋਲਬਾਲਾ ਜਦੋਂ ਹੋਇਆ ਅਤੇ ਕਿਵੇਂ ਕਿਵੇਂ ਫਿਰ ਉਸ ਅਹੰਕਾਰ ਨੇ ਇਹ ਜਿਹੜੇ ਸੀ ਇਹਨਾਂ ਦਾ ਵਿਨਾਸ਼ ਕੀਤਾ, ਕਿਹਦਾ ਕਿਹਦਾ ਜ਼ਿਕਰ ਕਵੀ ਜੀ ਕਹਿੰਦੇ।

0: ਪਰਮਾਤਮਾ ਨੇ ਬਿੱਦ ਬਣਾਈ ਸੀ ਹਰਨਾਕਸ਼ ਨੂੰ ਮਾਰਨ ਲਈ ਪ੍ਰਹਿਲਾਦ, ਇਸੇ ਤਰ੍ਹਾਂ ਇਸ ਔਰੰਗਜ਼ੇਬ ਦੇ ਅਹੰਕਾਰ ਨੂੰ ਤੋੜਨ ਲਈ, ਇਹਦੀ ਤੁਰਕਾਂ ਦੀ ਜੜ ਨੂੰ ਪੁੱਟਣ ਲਈ ਦਸਵੇਂ ਪਾਤਸ਼ਾਹ ਦੇ ਰੂਪ ਵਿੱਚ ਸਤਿਗੁਰੂ ਮਹਾਰਾਜ ਜੀ ਪ੍ਰਗਟ ਹੋਏ ਹਨ।
1: ਕਰਿਓ ਬਿਨਾਸ਼ਨ ਸਭ ਬਿਦ ਤਾਹ।
0: ਔਰ ਜਸੋਂ ਗੁਰੂ ਸਾਹਿਬ ਮਹਾਰਾਜ ਜੀ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਸਰਹੰਦ ਤੋਂ ਆਉਂਦੀ ਹੈ ਤੇ ਮਹਾਰਾਜ ਨੇ ਬੂਟਾ ਪੁੱਟ ਕੇ ਆਖਿਆ ਸੀ ਨਾ ਵੀ ਇਹਨਾਂ ਦੀ ਜੜ ਹੁਣ ਪੁੱਟੀ ਗਈ ਹੈ, ਇਸ ਲਈ ਕਹਿੰਦੇ ਕਵੀ ਜੀ ਇੱਥੇ ਜ਼ਿਕਰ ਕਰਦੇ ਆ ਕਿ ਹੁਣ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਸ ਲਈ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇਹ ਖਾਲਸਾ ਪ੍ਰਗਟ ਕੀਤਾ ਤਾਂ ਕਿ ਇਹਨਾਂ ਵੱਡੇ ਵੱਡੇ ਅਹੰਕਾਰੀਆਂ ਦਾ ਹੰਕਾਰ ਨਾਸ਼ ਕੀਤਾ ਜਾ ਸਕੇ। ਇਹ ਵਿੱਚ ਹੁਣ ਕਵੀ ਜੀ ਨੇ ਜ਼ਿਕਰ ਕੀਤਾ ਹੈ। ਫਿਰ ਆਪਾਂ ਸੁਰਤ ਲੈ ਕੇ ਜਾਣੀ ਹੈ ਭਾਈ ਨੰਦ ਲਾਲ ਜੀ ਵੱਲ, ਫਿਰ ਅਗਲਾ ਪ੍ਰਸੰਗ ਕਵੀ ਜੀ

ਆਉਣਾ ਕਿਵੇਂ ਹੋਏਗਾ, ਕਿਸ ਤਰ੍ਹਾਂ ਇਹ ਔਰੰਗਜ਼ੇਬ ਦਾ ਅਹੰਕਾਰ ਵਧੇਗਾ, ਉਹ ਵਿੱਧ ਹੁਣ ਕਿਵੇਂ ਬਣਦੀ ਹੈ। ਕਹਿੰਦੇ ਨੇ ਅਨਕ ਮੁਲਾਨੇ ਢਿੱਗ ਰਹੇ ਔਰੰਗ ਤੇ ਧਨ ਪਾਏ। ਜਿਹੜਾ ਇਹਦਾ ਦਰਬਾਰ ਲੱਗਦਾ ਨਾ ਔਰੰਗਜ਼ੇਬ ਦਾ, ਔਰੰਗਜ਼ੇਬ ਦੇ ਦਰਬਾਰ ਵਿੱਚ ਮੁਲਾਨੇ ਜਿਹੜੇ ਆ ਉਹ ਰਹਿੰਦੇ ਆ, ਉਹ ਅਰਬੀ ਅਤੇ ਫਾਰਸੀ ਦਾ ਅਕਸਰ ਇਹਦੇ ਦਰਬਾਰ ਵਿੱਚ ਜ਼ਿਕਰ ਹੁੰਦਾ ਰਹਿੰਦਾ, ਅਤੇ ਜਿਹੜਾ ਇਹਨੂੰ ਪ੍ਰਸੰਨ ਕਰ ਦੇਵੇ ਉਹਨੂੰ ਫਿਰ ਇਹ ਬਹੁਤ ਸਾਰਾ

0: ਜਿਹੜੀਆਂ ਗੱਲਾਂ ਨੇ ਉਹ ਅਕਸਰ ਇਹਦੇ ਦਰਬਾਰ ਵਿੱਚ ਹੁੰਦੀਆਂ ਨੇ। ਉਹਦੇ ਮਾਇਨੇ, ਮਾਇਨੇ ਮਤਲਬ ਅਰਥ, ਵੀ ਕੁਰਾਨ ਸ਼ਰੀਫ ਦੇ ਵਿੱਚ ਜੋ ਲਿਖਿਆ ਉਹਦੇ ਅਰਥ ਕਰਕੇ ਮੌਲਾਨੀ ਜਿਹੜੇ ਔਰੰਗਜ਼ੇਬ ਨੂੰ ਦੱਸਿਆ ਕਰਦੇ ਸਨ।
1: ਖਾਸ ਕਚਹਿਰੀ ਲਾਗ ਹੈ ਜਹਾਂ,
0: ਕਹਿੰਦੇ ਰੋਜ਼ ਇਸੇ ਤਰ੍ਹਾਂ ਕਚਹਿਰੀ ਭਾਵ ਦਰਬਾਰ ਲੱਗਦਾ ਹੈ। ਜਿੰਨੇ ਮੌਲਾਨੇ ਆਉਂਦੇ ਆ ਉਹ ਆਪਣੇ ਆਪਣੇ ਮੁਤਾਬਕ ਅਰਥ ਕਰਕੇ ਜਿਹੜੇ ਆ ਉਹ ਦੱਸਦੇ ਹਨ।
1: ਹੋ ਤੋ ਦਰੋਗਾ ਪ੍ਰੇਮੀ ਤਹਾ,
0: ਇਹਨਾਂ ਮੌਲਾਨਿਆਂ ਦੇ ਵਿੱਚ ਇਹਦੇ ਦਰਬਾਰ ਦੇ ਵਿੱਚ ਇੱਕ ਦਰੋਗਾ ਵੀ ਹੈ ਜਿਹੜਾ ਭਾਈ ਨੰਦ ਲਾਲ ਜੀ ਬਾਰੇ ਜਾਣਦਾ ਵੀ ਹੈ ਤੇ ਪ੍ਰੇਮ ਵੀ ਬੜਾ ਕਰਦਾ ਹੈ।
1: ਨੰਦ ਲਾਲ ਸੰਗ ਰਾਖਤ ਪ੍ਰੀਤ,
0: ਇਹ ਭਾਈ ਨੰਦ ਲਾਲ ਜੀ ਦੇ

0: ਆਵੇ ਨਾ ਹੱਲ ਨਿਕਲੇ। ਫਿਰ ਅਕਸਰ ਇਹ ਦਰੋਗਾ ਭਾਈ ਨੰਦ ਲਾਲ ਜੀ ਦੇ ਨਾਲ ਗੱਲਬਾਤ ਕਰਕੇ ਉਸ ਮਸਲੇ ਦਾ ਹੱਲ ਕੱਢ ਲੈਂਦਾ ਸੀ।
1: ਸ਼ੌਂਕ ਖੁਦਾਏ ਮਿਲਨ ਕੋ ਤਰੇ।
0: ਇਹਦੇ ਅੰਦਰ ਹੁਣ ਦੇਖੋ ਜਿੱਦਾਂ ਦੀ ਅੰਦਰ ਭਾਵਨਾ ਹੋਏਗੀ ਸੰਗ ਵੀ ਉਦਾਂ ਦਾ ਹੀ ਮਿਲਣਾ, ਜਿੱਦਾਂ ਦੀ ਸਾਡੀ ਸੋਚ ਹੈ ਅੰਦਰ ਸੰਗ ਵੀ ਉਦਾਂ ਦਾ ਹੀ ਮਿਲਣਾ। ਇਹਦੇ ਅੰਦਰ ਵੀ ਪਰਮਾਤਮਾ ਨੂੰ ਮਿਲਣ ਦੀ ਤੜਪ ਹੈ। ਇਹ ਜਿਹੜਾ ਦਰੋਗਾ ਹੈ ਨਾ, ਇਹਨੂੰ ਵੀ ਖੁਦਾ ਨੂੰ ਮਿਲਣ ਦੀ ਅੰਦਰ ਇੱਕ ਤੜਪ ਹੈ। ਅਤੇ ਇਹ ਜਦੋਂ ਭਾਈ ਨੰਦ ਲਾਲ ਜੀ ਕੋਲ ਬੈਠਦਾ, ਇਹਨੂੰ ਮਹਿਸੂਸ ਹੁੰਦਾ ਕਿ ਇਹ ਰੱਬੀ ਰੂਹ ਹੈ, ਇਹਦੇ ਅੰਦਰ ਉਸ ਰੱਬ ਨੂੰ ਮਿਲਣ ਦੀ ਤਾਂਘ ਹੈ। ਅਤੇ ਜਦੋਂ ਮੈਂ ਇਹਦੀ ਸੰਗਤ ਕਰਦਾ ਤਾਂ ਮੈਨੂੰ ਇੱਕ ਵੱਖਰਾ ਜਿਹਾ ਸਕੂਨ ਮਿਲਦਾ। ਇਹਦੇ ਅੰਦਰ ਵੀ ਕਹਿੰਦੇ ਉਸ ਖੁਦਾ ਨੂੰ ਮਿਲਣ ਦੀ ਇੱਛਾ

0: ਭਾਈ ਨੰਦ ਲਾਲ ਜੀ ਬੈਠਦੇ ਆ ਤੇ ਤਿਸ ਦਿਸ਼ ਕਿਹੜੇ ਦਿਸ਼ ਰੱਬ ਦੇ ਘਰ ਦੀਆਂ ਗੱਲਾਂ ਖੁਦਾ ਦੇ ਘਰ ਦੀਆਂ ਗੱਲਾਂ ਅਕਸਰ ਇਹ ਬੈਠ ਕੇ ਕਰਦੇ ਜਿਹਦਾ ਰੱਬ ਜੀ ਨਾਲ ਵਾਹਿਗੁਰੂ ਨਾਲ ਪ੍ਰੇਮ ਹੈ ਨਾ ਉਹ ਜਦੋਂ ਵੀ ਆਪਣੇ ਸੰਗੀ ਸਾਥੀਆਂ ਨਾਲ ਬੈਠੇਗਾ ਉਹ ਇੱਕੋ ਗੱਲ ਕਹੇਗਾ ਕਿ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਵੀ ਮੈਨੂੰ ਤੇ ਕੋਈ ਮੇਰੇ ਪਿਆਰੇ ਦੀਆਂ ਬਾਤਾਂ ਸੁਣਾਵੇ ਤੇ ਜੇ ਕੋਈ ਹੁਣ ਕੋਈ ਦੁਨਿਆਵੀ ਤਲ ਦੇ ਉੱਤੇ ਮੋਹ ਮਾਇਆ ਦੇ ਵਿੱਚ ਪਿਆ ਉਹਨੇ ਕਹਿਣਾ ਮੈਨੂੰ ਰੱਬ ਦੀਆਂ ਨਹੀਂ ਮੈਨੂੰ ਸੰਸਾਰ ਦੀਆਂ ਗੱਲਾਂ ਦੱਸ ਇਹ ਦੋ ਜਣੇ ਜਦੋਂ ਬੈਠਦੇ ਆ ਤੇ ਉਸ ਖੁਦਾ ਦੀਆਂ ਰੱਬ ਦੀਆਂ ਗੱਲਾਂ ਕਰਦੇ ਹਨ
1: ਪੂਜਤ ਨੰਦ ਲਾਲ ਕੇ ਸੰਗਾ
0: ਔਰ ਅਕਸਰ ਇਹ ਭਾਈ ਨੰਦ ਲਾਲ ਜੀ ਨੂੰ ਕੁਛ ਸਵਾਲ ਅਧਿਆਤਮਕ ਤਲ ਦੇ ਕਰਦਾ ਤੇ ਭਾਈ ਸਾਹਿਬ ਫਿਰ ਇਹਦੇ ਜਿਹੜੇ ਨੇ ਸਵਾਲ

0: ਵੀ ਕਿਉਂਕਿ ਪ੍ਰੇਮ ਹੀ ਇੰਨਾ ਹੈ। ਅਕਸਰ ਜਦੋਂ ਕਹਿੰਦੇ ਰੱਬ ਦੇ ਗੱਲ ਘਰ ਦੀਆਂ ਗੱਲਾਂ ਜਾਂ ਅਧਿਆਤਮਕ ਗੱਲਾਂ ਹੁੰਦੀਆਂ ਤੇ ਮੁੱਖ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਵੀ ਭਾਈ ਨੰਦ ਲਾਲ ਜੀ ਦੇ ਮੁੱਖ ਤੋਂ ਨਿਕਲਦਾ ਕਿ ਗੁਰੂ ਸਮਰੱਥ ਗੁਰੂ ਪੂਰਾ ਹੈ, ਜਿਨ੍ਹਾਂ ਤੋਂ ਮੈਨੂੰ ਜੁੜ ਕੇ ਪਤਾ ਲੱਗਾ ਕਿ ਉਸ ਰੱਬ ਉਸ ਪਰਮੇਸ਼ਵਰ ਦੇ ਘਰ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ।
1: ਏਕ ਮਾਇਨਾ ਅਰਿਓ ਨ ਹੋਏ।
0: ਇੱਕ ਦਿਨ ਐਸਾ ਆਇਆ ਰੋਜ਼ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਕੁਛ ਟਾਈਮ ਵਾਸਤੇ, ਧਿਆਨ ਦੇਣਾ, ਕੁਛ ਟਾਈਮ ਵਾਸਤੇ ਕੁਰਾਨ ਸ਼ਰੀਫ ਦੇ ਵਿੱਚੋਂ ਅਰਥ ਜਿਹੜੇ ਨੇ ਉਹ ਸਮਝੇ ਜਾਂਦੇ ਆ। ਇੱਕ ਦਿਨ ਐਸਾ ਆਇਆ ਕਿ ਇੱਕ ਪੰਗਤੀ ਦਾ, ਫਾਰਸੀ ਦੇ ਵਿੱਚ ਇੱਕ ਪੰਗਤੀ ਦਾ ਅਰਥ ਨਹੀਂ ਕਿਸੇ ਕੋਲੋਂ ਹੋ ਪਾ ਰਿਹਾ ਵੀ ਇਹਦੇ ਵਿੱਚ ਆ ਕੀ ਸਮਝਾਉਣਾ ਚਾਹੁੰਦੇ ਆ। ਸਾਰਿਆਂ ਨੇ ਆਪੋ ਆਪਣੇ ਵੱਲੋਂ ਜ਼ੋਰ ਲਾ ਲਿਆ ਪਰ ਕਹਿੰਦੇ ਔਰੰਗਜ਼ੇਬ ਦੇ ਮਨ ਨੂੰ ਤਸੱਲੀ ਨਹੀਂ ਹੋਈ ਹੈ।
1: ਨੌ ਰੰਗ ਭੂਜਤ ਸਭ ਕੋ ਸੋਏ।
0: ਔਰੰਗਜ਼ੇਬ ਸਾਰਿਆਂ ਨੂੰ ਪੁੱਛ ਰਿਹਾ ਬਾਰ ਬਾਰ ਵੀ ਤੂੰ ਵੀ ਸੂਝਵਾਨ ਹੈ, ਤੂੰ ਵੀ ਗਿਆਨਵਾਨ ਹੈ, ਤੂੰ ਵੀ ਸਮੱਤ ਵਾਲਾ ਹੈ, ਮੈਨੂੰ ਇਹਦੇ ਅਰਥ ਕਰਕੇ ਦੱਸ, ਇਹਦੇ ਅਰਥ ਕੀ ਆ। ਸਾਰਿਆਂ ਤੋਂ ਵਾਰੀ ਵਾਰੀ ਪੁੱਛ

0: ਕਹਿੰਦੇ ਨੇ ਸਾਰਿਆਂ ਨੂੰ ਇਹਨੇ ਬੁਲਾਇਆ ਵਾਰੀ ਵਾਰੀ, ਸਾਰਿਆਂ ਤੋਂ ਇਹਦੇ ਅਰਥ ਜਿਹੜੇ ਆ ਉਹ ਸੁਣਦਾ ਹੈ।
1: ਨਹੀਂ ਤਸਲਾ ਕਿਸ ਤੇ ਹੋਈ,
0: ਪਰ ਤਸੱਲੀ ਕਿਸੇ ਤੋਂ ਨਹੀਂ ਹੋਈ। ਮਨ ਜਿਹੜਾ ਸੀ ਉਹ ਮੰਨਦਾ ਨਹੀਂ ਵੀ ਇਹਦੇ ਅਰਥ ਇਹ ਨਹੀਂ ਹੋਰ ਹੋਣੇ ਚਾਹੀਦੇ ਆ। ਸਾਰੇ ਮੁਲਾਨੇ ਜਿੰਨੇ ਵੀ ਆ ਸਾਰਿਆਂ ਨੂੰ ਬੁਲਾਇਆ, ਸਾਰਿਆਂ ਕੋਲੋਂ ਸੁਣਿਆ, ਪਰ ਇਹਦੇ ਮਨ ਨੂੰ ਤਸੱਲੀ ਜਿਹੜੀ ਆ ਉਹ ਨਾ ਹੋਈ।
1: ਮਤ ਅਨੁਸਾਰ ਕਹੇ ਸਭ ਕੋਈ,
0: ਆਪਣੀ ਆਪਣੀ ਮਤ ਅਨੁਸਾਰ ਸਾਰਿਆਂ ਨੇ ਅਰਥ ਕੀਤੇ ਹਨ।
1: ਫਿਕਰਵੰਦ ਨੌ ਰੰਗ ਬੋਹਰ ਹੈ,
0: ਔਰੰਗਜ਼ੇਬ ਬੜਾ ਫਿਕਰਮੰਦ ਹੋ ਗਿਆ ਵੀ ਇੰਨੇ ਗਿਆਨਵਾਨ ਮੁਲਾਨੇ, ਇੰਨੀ ਉੱਚੀ ਮਤ ਦੇ ਸਿਆਣੇ, ਪਰ ਅਰਥ ਕੋਈ ਵੀ ਕਰਕੇ ਨਹੀਂ ਦੱਸ ਪਾ ਰਿਹਾ, ਕੋਈ ਵੀ ਮੇਰੇ ਮਨ ਨੂੰ ਤਸੱਲੀ ਨਹੀਂ ਕਰਵਾ ਪਾ ਰਿਹਾ। ਇਹ ਕਹਿੰਦੇ ਫਿਕਰਮੰਦ ਹੋਇਆ, ਭਾਵ ਚਿੰਤਾ ਦੇ ਵਿੱਚ ਹੈ ਕਿ ਕੋਈ ਵੀ ਐਸਾ ਗਿਆਨ ਵਾਲਾ ਨਹੀਂ ਜਿਹੜਾ ਇਹਦੇ ਅਰਥ ਕਰਕੇ ਮੈਨੂੰ ਦੱਸ ਸਕੇ।
1: ਕਰੇ ਮਾਇਨਾ ਸਭ ਸੋ ਕਹੇ,
0: ਕਹਿੰਦੇ ਤੁਸੀਂ ਸਾਰਿਆਂ ਨੇ ਮਾਇਨਾ ਮਤਲਬ ਅਰਥ ਕਰਕੇ ਦੱਸੇ ਨੇ, ਪਰ ਮੇਰੇ ਮਨ ਨੂੰ ਤਸੱਲੀ ਨਹੀਂ ਹੋਈ ਹੈ।
1: ਅਨਕ ਇਲਮ ਕੇ ਆਲਮ ਜਾਵੇ,
0: ਮੈਂ ਤੇ ਸੋਚਦਾ ਸੀ ਵੀ ਤੁਹਾਨੂੰ ਇਲਮ ਬਹੁਤ ਹੈ, ਤੁਸੀਂ ਬੜੇ ਇਹਦੇ ਕਾਬਿਲ ਹੋ, ਤੁਹਾਨੂੰ

0: ਦੇਖ ਲਈ। ਸਾਰਿਆਂ ਨੇ ਆਪਣੀ ਆਪਣੀ ਮਤ ਨਾਲ ਅਰਥ ਕਰਕੇ ਮੈਨੂੰ ਦੱਸੇ ਹਨ।
1: ਤਾਊ ਨਾ ਕਿਸ ਤੇ ਆਇਓ ਸੋਏ,
0: ਪਰ ਕਿਸੇ ਕੋਲੋਂ ਵੀ ਉਹ ਅਰਥ ਨਹੀਂ ਹੋ ਪਾ ਰਿਹਾ ਜੋ ਹੋਣਾ ਚਾਹੀਦਾ ਹੈ।
1: ਕਰ ਬੁੱਧ ਹਾਰ ਰਹੇ ਸਭ ਕੋਏ,
0: ਇਸ ਲਈ ਤੁਸੀਂ ਸਾਰੇ ਹੀ ਮੇਰੇ ਅੱਗੇ ਹਾਰ ਚੁੱਕੇ ਹੋ। ਤੁਹਾਡੀ ਕੋਈ ਕਿਸੇ ਦੀ ਮਤ ਬੁੱਧ ਉੱਥੇ ਤੱਕ ਪਹੁੰਚ ਹੀ ਨਹੀਂ ਸਕੀ ਹੈ ਜੋ ਇਹਦੇ ਅਰਥ ਕਰਕੇ ਮੈਨੂੰ

0: ਨਹੀਂ ਆਉਂਦੇ ਆ, ਹੋਰ ਵੀ ਸੱਦੇ ਜਾਂਦੇ ਆ ਵੀ ਇਹਦਾ ਅਰਥ ਦੱਸੋ ਕੀ ਹੋ ਸਕਦਾ ਹੈ। ਜਿਵੇਂ ਜਿਵੇਂ ਦਿਨ ਵੱਧਦਾ ਹੈ ਚਿੰਤਾ ਵਧੀ ਜਾਂਦੀ ਹੈ ਵੀ ਕੋਈ ਵੀ ਨਹੀਂ ਮੇਰੇ ਦਰਬਾਰ 'ਚ ਐਸਾ ਜਿਹਦੇ ਕੋਲ ਇਹ ਅਰਥ ਹੋ ਸਕਣ। ਇੱਕ ਦਿਨ ਫਿਰ ਕਹਿੰਦੇ ਨੇ ਜਿਹੜਾ ਬਹਾਦਰ ਸ਼ਾਹ ਆਪਣੇ ਪਦਰ ਭਾਵ ਪਿਤਾ ਜੀ ਦੇ ਕੋਲ ਦਰਬਾਰ ਲੱਗਾ ਹੋਇਆ ਤੇ ਪਿਤਾ ਜੀ ਕੋਲ ਆ ਕੇ ਬੈਠਣਾ ਕੀਤਾ।
1: ਬੈਠਿਓ ਜਾਏ ਬਹਾਦਰ ਸ਼ਾਹੂ।
0: ਬਹਾਦਰ ਸ਼ਾਹ ਜਦੋਂ ਆਪਣੇ ਪਿਤਾ ਕੋਲ ਔਰੰਗਜ਼ੇਬ ਕੋਲ ਆ ਕੇ ਬੈਠਦਾ ਹੈ।
1: ਬਹੁਤ ਮੁਲਾਨੇ ਬੈਠੇ ਤੀਰ।
0: ਕਹਿੰਦੇ ਮੁਲਾਨੇ ਵੀ ਬਹੁਤ ਗਿਣਤੀ ਵਿੱਚ ਉੱਥੇ ਦਰਬਾਰ

0: ਤਿਆਂ ਤੋਂ ਚਿੰਤਾ ਨਜ਼ਰ ਆ ਰਹੀ ਸੀ, ਫਿਕਰ ਨਜ਼ਰ ਆ ਰਿਹਾ ਸੀ ਵੀ ਸਾਰੇ ਹੀ ਸੋਚੀ ਪਏ ਹੋਏ ਨੇ। ਔਰੰਗਜ਼ੇਬ ਜਿਹੜਾ ਉਹ ਵੀ ਸੋਚੀ ਪਿਆ ਹੋਇਆ, ਮੁਲਾਨੇ ਵੀ ਚਿਹਰਿਆਂ ਤੋਂ ਲੱਗਦਾ ਇਹ ਸਾਰੇ ਹੀ ਫਿਕਰਮੰਦ ਹਨ।
1: ਕਿਸ ਕੋ ਕਹਿਓ ਨਾ ਖਾਤਰ ਲਿਆਵੇ।
0: ਫਿਰ ਕਹਿੰਦੇ ਨੇ ਦੇਖਿਆ ਪੁੱਛਿਆ ਤੇ ਪਤਾ ਲੱਗਾ ਵੀ ਇੱਕ ਅਰਥ ਜਿਹੜਾ ਉਹ ਪੰਕਤੀ ਦਾ ਜੋ ਫਾਰਸੀ ਦੇ ਵਿੱਚ ਹੈ ਉਹ ਕੋਈ ਉਹਦਾ ਅਰਥ ਨਹੀਂ ਕਰ ਪਾ ਰਿਹਾ। ਸਾਰਿਆਂ ਨੇ ਆਪੋ ਆਪਣੇ ਵੱਲੋਂ ਆਪਣੀ ਆਪਣੀ ਮਤ ਬੁੱਧ ਅਨੁਸਾਰ ਅਰਥ ਕੀਤਾ, ਪਰ ਔਰੰਗਜ਼ੇਬ ਦੇ ਮਨ ਨੂੰ ਤਸੱਲੀ ਨਹੀਂ

0: ਨਹੀਂ ਹੈ ਔਰ ਅੱਗਾਂ ਨਹੀਂ ਤੁਰਿਆ ਜਾ ਰਿਹਾ ਕਿਉਂਕਿ ਅਰਥ ਹਜੇ ਸਮਝ ਵਿੱਚ ਨਹੀਂ ਆ ਰਹੇ ਹਨ।
1: ਕਰ ਹੋ ਸ਼ਹਿਜ਼ਾਦਾ ਤੁਮ ਮਤ ਪਾਓ।
0: ਕਹਿੰਦੇ ਔਰੰਗਜ਼ੇਬ ਜਿਹੜਾ ਸੀ ਨਾ ਸੋਚੀ ਪਿਆ, ਸਾਰੇ ਪਾਸੇ ਮੁਲਾਨੇ ਜਿਹੜੇ ਆ ਉਹ ਚੁੱਪ ਧਾਰ ਕੇ ਜਿਵੇਂ ਸਨਾਟਾ ਜਿਹਾ ਛਾਇਆ ਹੁੰਦਾ। ਥੋੜ੍ਹੀ ਦੇਰ ਬਾਅਦ ਔਰੰਗਜ਼ੇਬ ਨੇ ਆਪਣੀ ਨਜ਼ਰ ਉੱਚੀ ਕਰਕੇ ਆਪਣੇ ਪੁੱਤਰ ਵੱਲ ਦੇਖਿਆ। ਜਦੋਂ ਪੁੱਤਰ ਵੱਲ ਦੇਖਿਆ ਤੇ ਕਹਿਣ ਲੱਗੇ, ਪੁੱਤਰ ਤੂੰ ਇਹਦੇ ਅਰਥ ਜੇ ਕਰ ਸਕਦੇ ਤੇ ਕਰਕੇ ਦੱਸਣਾ ਕਰ।
1: ਕਰ ਸਾਬਤ ਮਖਸੂਦ ਸੁਣਾਵ।
0: ਵੀ ਆਹ ਜਿਹੜੀ ਪੰਕਤੀ ਹੈ ਕੁਰਾਨ ਸ਼ਰੀਫ ਦੇ ਵਿੱਚ, ਇਹਦੇ ਅਰਥ ਜੇ ਤੂੰ ਕਰ ਸਕਦੇ ਤੇ ਕਰਕੇ ਸਾਰਿਆਂ ਨੂੰ ਸੁਣਾਉਣਾ ਕਰ।
1: ਇਲਮ ਅਕਲ ਮੈਂ ਵੱਡੇ ਕਹਾਵੋ।
0: ਕਿਉਂਕਿ ਮੈਂ ਸੋਚਦਾ ਵੀ ਤੈਨੂੰ ਵੀ ਬਹੁਤ ਵੱਡਾ ਇਲਮ ਹੈ, ਗਿਆਨ ਹੈ, ਕਿਉਂਕਿ ਬਕਾਇਦਾ ਇੱਕ ਟੀਚਰ ਰੱਖਿਆ ਹੋਇਆ ਜਿਹੜਾ ਫਾਰਸੀ ਦਾ ਮਾਹਿਰ ਹੈ ਤੇ ਤੈਨੂੰ ਇਹਦਾ ਗਿਆਨ ਹੋਣਾ ਚਾਹੀਦਾ ਹੈ।
1: ਤਬ ਜਾਨੋ ਮੈਂ ਇਸੇ ਬਤਾਵੋ।
0: ਇਸ ਵਾਸਤੇ ਮੈਂ ਤਾਂ ਸਮਝਦਾ ਵੀ ਮੇਰਾ ਪੁੱਤਰ ਜਿਹੜਾ ਉਹ ਅਰਬੀ ਫਾਰਸੀ ਦੇ ਦਾ ਮਾਹਿਰ ਹੈ, ਇਹ ਅਰਥ ਜ਼ਰੂਰ ਤੂੰ ਕਰਕੇ ਦੱਸ ਸਕਦਾ, ਮੈਨੂੰ ਦੱਸ ਫਿਰ ਮੈਂ

ਪੰਗਤੀ ਜਿਹੜੀ ਆ ਉਹ ਸੁਣਾਓ, ਜਦੋਂ ਸੁਣਾਈ ਉਹ ਵੀ ਫਿਕਰਮੰਦ ਹੋ, ਚਿੰਤਾ ਦੇ ਵਿੱਚ ਹੈ ਵੀ ਇਹਦੇ ਅਰਥ ਤਾਂ ਮੇਰੀ ਵੀ ਪਕੜ ਤੋਂ ਬਾਹਰ ਨੇ, ਇਹਦੇ ਅਰਥ ਤਾਂ ਮੇਰੇ ਵੀ ਜਿਹੜੇ

0: ਕਰਕੇ ਮਤ ਕਰਕੇ ਸਮਝ ਨਹੀਂ ਆ ਰਹੀ ਇਹਦੇ ਅਰਥ ਕੀ ਹੋਣੇ ਚਾਹੀਦੇ ਹਨ।
1: ਬਹਾਦਰ ਅਗਾਰੀ ਆਇਰ ਗੁਜਾਰੀ,
0: ਜਦੋਂ ਬਹਾਦਰ ਸ਼ਾਹ ਥੋੜੀ ਦੇਰ ਸੋਚਦਾ ਰਿਹਾ, ਜ਼ੋਰ ਦਿੱਤਾ ਦਿਮਾਗ ਤੇ, ਨਹੀਂ ਗੱਲ ਬਣੀ। ਜਦੋਂ ਨਹੀਂ ਗੱਲ ਬਣੀ ਫਿਰ ਆਪਣੇ ਪਿਤਾ ਜੀ ਅੱਗੇ ਬੇਨਤੀ ਕੀਤੀ ਹੈ।
1: ਆਏ ਸਿਪਹਿਰੀ ਕਰੋ ਉਚਾਰੀ,
0: ਕਹਿਣ ਲੱਗੇ ਪਿਤਾ ਜੀ ਮੈਨੂੰ ਥੋੜਾ ਜਿਹਾ ਟਾਈਮ ਦਿਓ, ਮੈਨੂੰ ਥੋੜਾ ਜਿਹਾ ਸਮਾਂ ਦਿਓ, ਮੈਂ ਥੋੜੀ ਦੇਰ ਬਾਅਦ ਆ ਕੇ ਤੁਹਾਨੂੰ ਇਹਦੇ ਅਰਥ

ਕਾਨਿਆਂ ਨੂੰ ਇੰਨੇ ਦਿਨ ਦੇ ਦਿੱਤੇ, ਥੋੜ੍ਹਾ ਸਮਾਂ ਤੈਨੂੰ ਵੀ ਦੇ ਦਿੰਦਾ, ਤੂੰ ਜਾ ਕੇ ਇਹਦੇ ਅਰਥ ਚੰਗੀ ਤਰ੍ਹਾਂ ਸਮਝ ਕੇ ਆ ਕੇ ਸੁਣਾਉਣਾ ਕਰ। ਉਸੇ ਵੇਲੇ ਕਹਿੰਦੇ ਬਹਾਦਰ ਸ਼ਾਹ ਆਪਣੇ ਕਮਰੇ

0: ਲਾ ਰਹੇ ਆ ਇਹ ਸੁਣ ਨਹੀਂ ਰਿਹਾ, ਕਿਉਂਕਿ ਬੰਦਾ ਜਦੋਂ ਸੋਚਾਂ 'ਚ ਡੁੱਬਾ ਹੋਵੇ ਨਾ ਪੂਰਾ, ਅੰਦਰ ਫਿਕਰ ਹੋਵੇ ਚਿੰਤਾ, ਫਿਰ ਉਹਦੇ ਕੋਲ ਬੈਠ ਕੇ ਤੁਸੀਂ ਬੁਲਾਓ ਸੁਣੇਗਾ ਨਹੀਂ, ਕਿਉਂਕਿ ਉਹ ਤਾਂ ਅੰਦਰ ਦੀ ਚਿੰਤਾ 'ਚ ਡੁੱਬਾ ਪਿਆ। ਇੰਨੀ ਅੰਦਰ ਚਿੰਤਾ ਦੇ ਵਿੱਚ ਸੀ ਭਾਈ ਨੰਦ ਲਾਲ ਜੀ ਬੁਲਾਉਂਦੇ ਆ ਸੁਣਦਾ ਹੀ ਨਹੀਂ, ਭਾਈ ਸਾਹਿਬ ਜੀ ਆਵਾਜ਼ ਮਾਰ ਰਹੇ ਨੇ ਪਰ ਇਹਨੂੰ ਪਤਾ ਨਹੀਂ ਲੱਗ ਰਿਹਾ।
1: ਮੁਖ ਤੇ ਕਹੈ ਨਾ ਕਿਹ ਸੰਗ ਬਾਤੀ,
0: ਔਰ ਆਪਣੇ ਮੁਖ ਤੋਂ ਕੁਛ ਬੋਲ ਵੀ ਨਹੀਂ ਰਿਹਾ ਹੈ।
1: ਅੰਗ ਅਡੋਲ ਦੇਖ ਇਸ ਭਾਤੀ,
0: ਤੁਸੀਂ ਮਹਿਸੂਸ ਕਰ ਸਕਦੇ ਹੋ ਜਿਹੜਾ ਬੰਦਾ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਹੋਵੇਗਾ ਉਹ ਸਰੀਰ ਵੀ ਉਹਦਾ ਨਹੀਂ ਹਿੱਲੇਗਾ, ਉਹ ਜਿਵੇਂ ਬੈਠਾ ਉਵੇਂ ਬੈਠਾ, ਅੱਖਾਂ ਖੁੱਲੀਆਂ ਤੇ ਖੁੱਲੀਆਂ ਨੇ, ਬਸ ਸਿਰ ਟਿਕਿਆ ਤੇ ਟਿਕਿਆ, ਇੱਦਾਂ ਲੱਗਦਾ ਵੀ ਬੜੀ ਜ਼ਿਆਦਾ ਗਹਿਰੀ ਚਿੰਤਾ ਦੇ ਵਿੱਚ ਹੈ। ਇਸੇ ਤਰ੍ਹਾਂ ਇਹ ਬਹਾਦਰ ਸ਼ਾਹ ਅਡੋਲ ਹੋ ਕੇ ਬੈਠਾ, ਸਰੀਰ ਵੀ ਹੱਥ ਪੈਰ ਵੀ ਨਹੀਂ ਹਿਲਦੇ, ਬਸ ਅੱਖਾਂ ਖੁੱਲੀਆਂ ਤੇ ਅੰਦਰ ਹੀ ਅੰਦਰ ਸੋਚੀ ਜਾਂਦਾ ਹੈ।
1: ਨੰਦ ਲਾਲ ਬੁੱਧਵੰਤ ਪਰਖਾ,
0: ਭਾਈ ਨੰਦ ਲਾਲ ਜੀ ਜਿੱਥੇ ਫਾਰਸੀ ਦੇ ਮਾਹਿਰ ਨੇ ਉੱਥੇ ਬੁੱਧੀਵਾਨ ਵੀ ਨੇ, ਸਮਝਦਾਰ ਵੀ ਨੇ। ਉਹਦੇ ਹਾਓ ਭਾਓ ਉਹਦਾ ਚਿਹਰਾ ਦੇਖ ਕੇ ਸਮਝ ਗਏ ਵੀ ਇਹ ਬਹੁਤ ਗਹਿਰੀ ਚਿੰਤਾ ਦੇ ਵਿੱਚ ਹੈ।
1: ਇਸ ਕੇ ਔਰ ਕੋ ਫਿਕਰ ਵਿਸੇਖਾ,
0: ਵੀ ਇਹਦੇ ਅੰਦਰ ਇੱਕ

0: ਫਿਰ ਉਹਨੂੰ ਨਾ ਬਾਂਹ ਤੋਂ ਪਕੜ ਕੇ ਹਿਲਾਇਆ ਔਰ ਆਖਿਆ ਵੀ ਕਿਹੜੀ ਐਸੀ ਚਿੰਤਾ, ਤੈਨੂੰ ਮੇਰੀ ਆਵਾਜ਼ ਹੀ ਨਹੀਂ ਸੁਣਦੀ, ਤੈਨੂੰ ਇਹ ਵੀ ਨਹੀਂ ਪਤਾ ਵੀ ਮੈਂ ਤੇਰੇ ਕੋਲ ਬੈਠਾ ਹੋਇਆ। ਬਹਾਦਰ ਸ਼ਾਹ ਦੀ ਬਾਂਹ ਨੂੰ ਪਕੜ ਕੇ ਹਿਲਾਇਆ ਔਰ ਪੁੱਛਿਆ ਵੀ ਤੈਨੂੰ ਕਿਹੜੀ ਚਿੰਤਾ ਹੈ।
1: ਕੋ ਕਾਰਜ ਬਿਗੜਿਓ ਹਿਤਵੰਤਾ,
0: ਵੀ ਤੇਰਾ ਕੋਈ ਬਹੁਤ ਵੱਡਾ ਕਾਰਜ ਵਿਗੜ ਗਿਆ ਜਿਸ ਕਰਕੇ ਤੂੰ ਇੰਨੀ ਚਿੰਤਾ ਵਿੱਚ ਹੈ।
1: ਕਹਾਂ ਪਦਰ ਨੇ ਤੁਮਹੇ ਸੁਣਾਵੋ,
0: ਜਾਂ ਫਿਰ ਤੇਰੇ ਪਿਤਾ ਨੇ ਤੈਨੂੰ ਖਰੀਆਂ ਖਰੀਆਂ ਸੁਣਾਈਆਂ, ਤੈਨੂੰ ਕੋਈ ਉੱਚੀ ਆਵਾਜ਼ ਵਿੱਚ ਬੋਲੇ ਹੋਣਗੇ, ਝਿੜਕਿਆ ਹੋਏਗਾ, ਦੱਸ।

0: ਚਿੰਤਾ ਲੈ ਕੇ ਤੂੰ ਬੈਠੇ, ਦੱਸ ਹੋਇਆ ਕੀ? ਪਿਤਾ ਜੀ ਨੇ ਕੁਛ ਕਿਹਾ? ਕੋਈ ਕੰਮ ਵਿਗੜ ਗਿਆ? ਕੋਈ ਕੰਮ ਨਹੀਂ ਬਣ ਰਿਹਾ? ਹੋਇਆ ਕੀ ਹੈ? ਭਾਈ ਨੰਦ ਲਾਲ ਜੀ ਬਾਰ ਬਾਰ ਪੁੱਛਦੇ ਹਨ।
1: ਨੰਦ ਲਾਲ ਦਾਨਸ਼ਵੰਤ ਮਹਾ
0: ਕਹਿੰਦੇ ਨੇ ਬਹੁਤ ਹੀ ਅਕਲਮੰਦ, ਸਿਆਣੇ, ਸੂਝਵਾਨ, ਸਮਝਦਾਰ ਭਾਈ ਨੰਦ ਲਾਲ ਜੀ ਹਨ।
1: ਲਿਖਤ ਸਜਾਦੇ ਸੋ ਤਬ ਕਹਾ,
0: ਉਹਦੇ ਹਾਉ ਪਾਉ, ਉਹਦਾ ਚਿਹਰਾ ਦੇਖ ਕੇ, ਉਹਦੀ ਅਵਸਥਾ ਨੂੰ ਜਾਣਦਿਆਂ ਹੋਇਆਂ ਬਾਰ ਬਾਰ ਪੁੱਛਦੇ ਹਨ।
1: ਸੁਣ ਮੀਰ ਮਨ ਸੀ ਮੈਂ ਗਯੋ,
0: ਫਿਰ ਬਾਰ ਬਾਰ ਪੁੱਛਣ ਤੋਂ ਬਾਅਦ ਫਿਰ ਬੋਲਿਆ,

0: ਬੈਠਾ ਤੇ ਮੇਰੇ ਵੱਲ ਵੇਖਦਿਆਂ ਉਹਨਾਂ ਆਖਿਆ ਸੀ ਪੁੱਤਰ ਤੂੰ ਇਹਦੇ ਅਰਥ ਕਰਕੇ ਦੱਸਣਾ ਕਰ।
1: ਇਲਮ ਅਕਲ ਕੋ ਜੇ ਬਹੁਤ ਰੋ,
0: ਵੀ ਤੈਨੂੰ ਇਲਮ ਬਹੁਤ ਹੈ, ਤੈਨੂੰ ਗਿਆਨ ਬਹੁਤ ਹੈ, ਫਾਰਸੀ ਦੇ ਬਾਰੇ ਤੂੰ ਬਹੁਤ ਜਾਣਦਾ ਹੈ, ਤੂੰ ਪੜ੍ਹ ਵੀ ਰਿਹਾ, ਮੈਨੂੰ ਇਹਦੇ ਅਰਥ ਕਰਕੇ ਦੱਸਣਾ ਕਰ।
1: ਕਰ ਤਕਰਾਰ ਸਿਪਹਿਰੀ ਕੇਰਾ,
0: ਕਹਿੰਦੇ ਨੇ ਮੈਂ ਫਿਰ ਉੱਥੇ ਬਹਾਨਾ ਬਣਾ ਕੇ ਵੀ ਮੈਨੂੰ ਕੁਛ ਸਮੇਂ ਵਾਸਤੇ ਜਿਹੜਾ ਉਹ ਮੈਨੂੰ ਟਾਈਮ ਦਿੱਤਾ ਜਾਵੇ ਕਿ ਮੈਂ ਫਿਰ ਥੋੜੇ ਸਮੇਂ ਵਿੱਚ ਸੋਚ ਕੇ ਵਿਚਾਰ ਕੇ ਫਿਰ ਆ ਕੇ ਤੁਹਾਨੂੰ ਮੈਂ ਇਹਦੇ ਅਰਥ ਜ਼ਰੂਰ ਦੱਸਾਂਗਾ। ਮੈਂ ਬਹਾਨਾ ਬਣਾ ਕੇ ਉੱਥੋਂ ਦੀ ਨਿਕਲ ਆਇਆ, ਕੁਝ ਸਮਾਂ ਲੈ ਕੇ ਆਇਆ ਹਾਂ।
1: ਮੈਂ ਆਇਓ ਔਰ ਫਿਕਰ ਬਡੇਰਾ,
0: ਹੁਣ ਮੈਂ ਉੱਥੇ ਪਿਤਾ ਜੀ ਨੂੰ ਕਹਿ ਕੇ ਤੇ ਆ ਗਿਆ, ਕੁਝ ਟਾਈਮ ਲੈ ਕੇ ਵੀ ਆ ਗਿਆ, ਦੋ ਪੈਰ ਤਿੰਨ ਪੈਰ ਦਾ ਸਮਾਂ ਲੈ ਕੇ ਆ ਗਿਆ, ਪਰ ਹੁਣ ਫਿਕਰ ਇਹ ਹੈ ਵੀ ਅਰਥ ਕਰਾਂ ਕਿੱਦਾਂ, ਮੇਰੀ ਤੇ ਪਕੜ ਤੋਂ ਬਾਹਰ ਹੈ, ਮੇਰੀ ਸਮਝ ਤੋਂ ਬਾਹਰ ਹੈ, ਮੈਨੂੰ ਇਹਦੇ ਅਰਥ ਸਮਝ ਵਿੱਚ ਨਹੀਂ ਆ ਰਹੇ ਹਨ।
1: ਜਬ ਸ਼ਹਿਜਾਦੇ ਪਾਖਿਓ ਸੋਈ,
0: ਜਦੋਂ ਬਹਾਦਰ

0: ਫਿਰ ਥੋੜੇ ਸਮੇ ਲਈ ਸੋਚਣਾ ਕੀਤਾ
1: ਤਤ ਸ਼ਿਨ ਕਰਿਓ ਮਾਇਨਾ ਨਿਕੇ,
0: ਕਹਿੰਦੇ ਚੱਲ ਇੱਦਾਂ ਕਰ ਉਹ ਆਇਤ ਜਿਹੜੀ ਆ ਉਹ ਸੁਣਾਉਣਾ ਕਰ। ਕਿਹੜੀ ਆ? ਕੁਰਾਨ ਸ਼ਰੀਫ ਦੇ ਵਿੱਚ ਆਇਤ ਜਦੋਂ ਬਹਾਦਰ ਸ਼ਾਹ ਨੇ ਪੜ੍ਹ ਕੇ ਸੁਣਾਈ ਤੇ ਕਹਿੰਦੇ ਆ ਅਰਥ ਨੇ, ਇੱਕ ਮਿੰਟ ਤੋਂ ਪਹਿਲਾਂ ਭਾਈ ਨੰਦ ਲਾਲ ਜੀ ਨੇ ਉਹਦੇ ਅਰਥ ਕਰਕੇ ਦੱਸ ਦਿੱਤੇ।
1: ਆਵਤ ਜੋਨ ਰਿਦੇ ਕਿਸ ਹੀ ਕੇ,
0: ਉਹ ਹੈਰਾਨ ਹੋ ਗਿਆ, ਇੰਨੇ ਮੁਲਾਨੇ ਚੋਟੀ ਦੇ ਵਿਦਵਾਨ ਬੈਠੇ ਹੋਏ ਆ, ਕਿਸੇ ਦੇ ਕੋਲ ਵੀ ਇਹ ਅਰਥ ਕਿਸੇ ਦੇ ਦਿਮਾਗ 'ਚ ਨਹੀਂ ਆਏ। ਇੱਕ ਵਾਰ ਸੁਣਦਿਆਂ ਸਾਰ ਭਾਈ ਨੰਦ ਲਾਲ ਨੇ ਬਾ ਕਮਾਲ ਅਰਥ ਕਰਕੇ ਰੱਖਤੇ। ਬਹਾਦਰ ਸ਼ਾਹ ਸੁਣ ਕੇ ਬੜਾ ਹੈਰਾਨ ਹੋਇਆ, ਖੁਸ਼ ਵੀ ਹੋਇਆ, ਚਿੰਤਾ ਵੀ ਦੂਰ ਹੋ ਗਈ। ਹੁਣ ਬੜਾ ਖੁਸ਼ ਹੋ ਕੇ ਜਦੋਂ ਦੁਬਾਰਾ ਔਰੰਗਜ਼ੇਬ ਦੇ ਦਰਬਾਰ 'ਚ ਜਾਏਗਾ ਨਾ, ਵੀ ਪਿਤਾ ਜੀ ਮੈਂ ਅਰਥ ਕਰਕੇ ਤੁਹਾਨੂੰ ਦੱਸਦਾ, ਅਤੇ ਜਦੋਂ ਔਰੰਗਜ਼ੇਬ ਸੁਣੇਗਾ ਉਹ ਕਹੇਗਾ ਨਹੀਂ ਤੂੰ ਨਹੀਂ ਕਰ ਸਕਦਾ, ਇਹ ਮੈਨੂੰ ਇਹ ਯਕੀਨ ਹੈ ਕਿ ਤੂੰ ਇਹਦੇ ਅਰਥ ਨਹੀਂ ਕਰ ਸਕਦਾ, ਇਹ ਜਿਹਨੇ ਕੀਤੇ ਆ ਉਹਦੇ ਬਾਰੇ ਦੱਸ। ਹੁਣ ਉਹ ਕੀ ਵਿੱਧ ਬਣਦੀ ਹੈ, ਕਿਵੇਂ ਭਾਈ ਨੰਦ ਲਾਲ ਜੀ ਨੂੰ ਫਿਰ ਜਿਹੜਾ ਉਹ ਕੀ ਸਾਹਮਣਾ ਕਰਨਾ ਪਏਗਾ, ਉਹ ਆਪਾਂ ਅਗਲੇ ਇਤਿਹਾਸ ਦੇ ਵਿੱਚ ਜਾਣਨ ਦਾ ਯਤਨ ਕਰਾਂਗੇ। ਕਿਉਂਕਿ ਭਾਈ ਨੰਦ ਲਾਲ ਜੀ ਨੇ ਆਉਣਾ ਕਿੱਥੇ ਹੈ? ਆਨੰਦਾਂ ਦੀ ਪੁਰੀ, ਆਨੰਦਪੁਰ ਸਾਹਿਬ ਗੁਰੂ ਮਹਾਰਾਜ ਦੇ ਚਰਨਾਂ 'ਚ। ਪਰ ਉਹ ਵਿੱਧ ਕਿੱਦਾਂ ਬਣੇਗੀ ਉਹ ਅਗਲੇ ਇਤਿਹਾਸ ਵਿੱਚ ਸਰਵਣ ਕਰਾਂਗੇ। ਅਰਦਾਸ ਕਰੋ ਸਤਿਗੁਰੂ ਮਹਾਰਾਜ ਜੀ ਅਸੀਂ ਤੁਹਾਡੇ ਤੋਂ ਸੱਦ ਕੇ ਜਾਈਏ, ਬਲਹਾਰੇ ਜਾਈਏ, ਜੋ ਸਾਨੂੰ ਗੁਰਬਾਣੀ ਦੇ ਰਾਹੀਂ ਤੁਸੀਂ ਉੱਤਮ ਗਿਆਨ ਬਖਸ਼ ਰਹੇ ਹੋ, ਉਹ ਉੱਤਮ ਗਿਆਨ ਜਿੱਥੇ ਸਾਨੂੰ ਕਿਸੇ ਥਾਂ ਵੀ ਭਟਕਣ ਦੀ ਲੋੜ ਨਹੀਂ ਪਏਗੀ, ਅਸੀਂ ਗੁਰਬਾਣੀ ਵਿੱਚੋਂ ਉਹ ਗਿਆਨ ਲਈਏ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਵਿਕਾਰਾਂ ਦਾ ਅੰਧਕਾਰ ਜਦੋਂ ਮਿਟੇਗਾ ਫਿਰ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣੇਗਾ। ਸਤਿਗੁਰੂ ਮਹਾਰਾਜ ਤੁਹਾਡੇ ਸਾਰਿਆਂ ਦੀਆਂ ਹਾਜ਼ਰੀਆਂ ਲੇਖੇ ਵਿੱਚ ਲਾਉਣ, ਚੜ੍ਹਦੀ ਕਲਾ ਬਖਸ਼ਣ, ਬਾਣੀ ਬਾਣੀ ਦੇ ਧਾਰਨੀ ਬਣੋ ਜੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋ

ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਗੁਰ ਇਤਿਹਾਸ ਲੜੀ ਵਾਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂਹ ਤੋਂ ਸਮਤ ਬਖਸ਼ਣੀ ਦਾਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈ ਅਕਾਲ ਕੀ ਤਬਹਿ ਚਲਾਇਓ ਸਭ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈਕਰ ਕੀਰਤ ਆਖੀਐ ਕਰਤੀ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰ ਹੋ ਸਿਰਜਣਹਾਰ। ਤੁਮ ਗਾਵੋ ਮੇਰੇ ਨਿਰਭੋਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀਅਨ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ।

ਬਿਸੋਏ ਚਸਿਆਂ ਘੜੀਆਂ ਪਹਿਰਾ, ਤਿੱਤੀ ਵਾਰੀ ਮਾਹੋਆ, ਸੂਰਜ ਕੋ ਰੁੱਤ ਨਿਕ, ਨਾਨਕ ਕਰਤੀ ਕੀ ਕੀਤੀ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਾ ਨਲੋ ਪਵਨ ਚਵਰੋ, ਕਰੇ ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ, ਸਹਸਤਵ ਨੈਣ ਨਨ ਨੈਣ ਹੈ ਤੋਏ ਕੋ, ਸਹਸ ਮੂਰਤ ਨੰਨਾ ਏਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ ਗੰਧ ਵਿਨ, ਸਹਸ ਤਵ ਗੰਧ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨ ਮੋਹਿ ਆਈ ਪਿਆਸਾ, ਕਿਰਪਾ ਜਲਦੀ ਨਾਨਕ ਸਾਰੀ ਕੋ ਹੋਏ, ਜਾਤੀ ਧੀਰੇ ਨਾਈ ਵਾਸਾ, ਰਾਗ ਗੋੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨਹੱਲੇ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਉ, ਸਾਕਤ ਹਰ ਸਾਧ ਨ ਜਾਣਿਆ, ਤਿਨ ਅੰਤਰ ਹੋ ਮੈਂ ਕੰਡਾ ਹੈ, ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵੈ ਹੈ, ਜਮਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਨ ਭਵ ਖੰਡਾ ਹੈ, ਉਨਾਸੀ ਪੁਰਖ ਪਾਇਆ ਪਰਮੇਸ਼ਰ, ਵਸੋਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਦਾ ਟੇਕ ਹੈ, ਨਾਮੇ ਹੀ ਸੁਖ ਮੰਡਾ ਹੈ, ਰਾਗ ਗੋੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਈਹਾਂ ਘਾਟ ਚਲੋ ਹਰ ਲਾਹਾ, ਆਗੈ ਵਸਨ ਸੁਹੇਲਾ, ਆਓਦ ਘਟੈ ਦਿਸਰੈ ਨਾਰੇ, ਮਨ ਗੁਰ ਮਿਲਕਾ ਜਸਵਾਰੇ ਰਹਾਉ, ਇਹ ਸੰਸਾਰ ਵਿਕਾਰ ਸੰਸੀ ਮੈਂ ਧਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ ਰਸ, ਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨ ਹੈ ਵਸੇਰਾ, ਨਿਜ ਕਰ ਮੈਲ।

ਨਾਨਕ ਦਾਸ ਇਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਲਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
0: ਸਤਨਾਮ।

ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵੇਖਿਆ ਤਾ, ਤਾਸ ਚਰਨ ਲੈ ਹਿਰਦੇ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰ।

ਸੱਚ ਤੀਰਥ ਸੱਚ ਇਸਨਾਨ ਅਰ ਭੋਜਨ ਪਾਉ ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖਾਣ ਦਰਸਨ ਪਰਸੇ ਗੁਰੂ ਕੈ ਸੱਚ ਜਨਮ ਪਰਵਾਣ ਅਮੈ ਦ੍ਰਿਸ਼ਟ ਸ਼ੁਭ ਕਰੈ ਹਰ

ਇੰਦ ਸਿਰ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲ ਤੁਰੰਤ ਹੈ ਸਿੱਧੂ ਸਰਨਾਥ ਹੈ ਵਿੱਚ ਅਡਾਣੀ ਆਕਾਸ਼ ਹੈ।

ਗਾਵੇ ਰਾਜ ਰਾਣੀਆਂ ਬੋਲਿਆ ਲਪਤਾ ਲੱਖ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਂ।